ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਤ ਸਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਹਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮ

ਦਰੋ ਕਰੋ ਵਿਰਸਾ। ਸਤਿਕਾਰਯੋਗ ਮਾਤਾ ਸੁਖਦੇਵ ਕੌਰ ਜੀ, ਜੋ ਆਪ ਜੀ ਵੱਲੋਂ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗ ਕਰਕੇ ਅੱਜ ਤੋਂ ਕੁਝ ਦਿਨ ਪਹਿਲਾਂ ਪ੍ਰਲੋਕ ਗਮਨ ਕਰ ਗਏ। ਅੱਜ ਸਭ ਤੋਂ ਪਹਿਲਾਂ ਉਹਨਾਂ ਦੇ ਅੰਤਮ ਸੰਸਕਾਰ ਹੋਏ ਹਨ, ਉਪਰੰਤ ਪਰਿਵਾਰ ਨੇ, ਸੰਗਤਾਂ ਨੇ ਆਪ ਜੀਆਂ ਦੇ ਦਰ 'ਤੇ ਹਾਜ਼ਰੀ ਲਵਾਈ ਹੈ। ਉਹਨਾਂ ਦੇ ਨਿਮਿੱਤ ਜੋ ਤੁਰਕੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸਿੰਘ ਜੀ, ਜਿਸ ਤਰ੍ਹਾਂ ਸਤਿਕਾਰਯੋਗ ਮਾਤਾ ਸੁਖਦੇਵ ਕੌਰ ਜੀ, ਸੋ ਆਪਾਂ ਸਭ ਸੰਗਤਾਂ ਨੂੰ, ਜੋ ਪਰਿਵਾਰ ਨੂੰ ਅੱਜ ਤੋਂ ਕੁਝ ਦਿਨ ਪਹਿਲਾਂ ਸਤੀਵੀ ਵਿਛੋੜਾ ਦੇ ਗਏ, ਪਰਲੋਕ ਕਮਨ ਕਰ ਗਏ ਸਨ, ਸੋ ਅੱਜ ਸਭ ਤੋਂ ਪਹਿਲਾਂ ਉਹਨਾਂ ਦੇ ਅੰਤਮ ਸੰਸਕਾਰ ਹੋਏ ਹਨ। ਉਪਰੰਤ ਸੰਗਤਾਂ ਨੇ, ਪਰਿਵਾਰ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਈ ਹੈ। ਜੋ ਉਹਨਾਂ ਦੇ ਨਿਮਿੱਤ ਸਹਿਜ ਪਾਠ ਰੰਭ ਸਨ, ਉਹਨਾਂ ਦੀ ਸੰਪੂਰਨਤਾ ਹੋਈ, ਰਾਮ ਕਲੀਸਾ ਦਾ ਜਾਪ ਹੋਇਆ, ਗੁਰਬਾਣੀ ਦੇ ਕੀਰਤਨ ਹੋਏ, ਸੋ ਉਪਰੰਤ ਜੋ ਉਹਨਾਂ ਦੇ ਨਿਮਿੱਤ ਅੰਤਮ ਅਰਦਾਸ ਹੋਈ, ਸ੍ਰੀ ਮੁਖ ਵਾਗ ਸਤਿਗੁਰਾਂ ਨੇ ਬਖਸ਼ ਕੀਤੇ ਹਨ, ਭਗਤ ਰਸਨਾ ਤੋਂ ਉਚਾਰਨ ਕੀਤਾ ਹੋਇਆ, ਹੁਕਮ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਸਤਿਗੁਰੂ ਸਾਹਿਬ ਦੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਵਿਛੜੀ ਆਤਮਾ ਨੂੰ ਬਖਸ਼ ਕੇ ਕਲਿਆਣਤਾ ਬਖਸ਼ਣ, ਪਿੱਛੇ ਪਰਿਵਾਰ ਨੂੰ, ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸੋ ਇਸ ਵੇਲੇ ਬੇਅੰਤ ਸੰਗਤਾਂ ਨੇ ਉਹਨਾਂ ਦੀ ਯਾਦ ਵਿੱਚ ਹਾਜ਼ਰੀ ਭਰੀ ਹੈ, ਸਭ ਸੰਗਤਾਂ ਦੀ ਸਤਿਗੁਰੂ ਸਾਹਿਬ ਜੀ ਦਰ ਹਾਜ਼ਰੀ ਪ੍ਰਵਾਨ ਕਰਨ। ਪਰਿਵਾਰ ਵੱਲੋਂ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ, ਨਾਲ ਨਾਲ ਕੁਝ ਸਮੇਂ ਵਾਸਤੇ ਵਾਹਿਗੁਰੂ ਮੰਤਰ ਦੇ ਜਾਪ ਕਰੀਏ, ਕਿਉਂਕਿ ਹੁਣ ਸ੍ਰੀ ਰਹਿਰਾਸ ਸਾਹਿਬ ਜੀਆਂ ਦੇ ਪਾਠ ਆਰੰਭ ਹੋਣੇ ਹਨ। ਸੋ ਆਪ ਕਈ ਸੰਗਤਾਂ ਸਿੱਧੇ ਉੱਥੋਂ ਗੁਰੂ ਘਰ ਆਏ ਹੋ, ਜਿਨ੍ਹਾਂ ਸੰਗਤਾਂ ਨੇ ਅੱਜ ਤੱਕ ਲੰਗਰ ਨਹੀਂ ਛਕਿਆ, ਸੋ ਪਰਿਵਾਰ ਵੱਲੋਂ ਬੇਨਤੀ, ਆਪ ਜੀਆਂ ਨੇ ਲੰਗਰ ਗੁਰੂ ਘਰ ਛੱਕ ਕੇ ਜਾਣਾ ਜੀ।

ਸੋ ਆਓ ਗੁਰੂ ਪਿਆਰੀ ਸਾਹਿਬ ਸੰਗਤ ਜੀ, ਜਿਨ੍ਹਾਂ ਸੰਗਤਾਂ ਕੋਲ ਸਮਾਂ ਹੈ, ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ।

ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕਿਤੇ ਤੇਰੇ ਬਾਮਣ ਹਾਰੇ ਕਿਤੇ ਤੇਰੇ ਰਾਗ ਪਰੀ ਸਿਉਂ ਕਹੀਐ ਕਿਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪਵਨ ਪਾਣੀ ਬਹਿ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿੱਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਣ ਤੁਦਨੋ ਇੰਦਰ ਇੰਦਰਾਸਨ ਬੈਠੇ

ਧਾਰੇ ਸਈ ਤੁਧਨੂੰ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੂੰ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ

ਦਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾ ਸਰਹਾਉ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਮਿਲ ਸੰਗ

ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ

ਹਾਓ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਊਡ ਆਵੈ ਸੈ ਕੋਸਾ

ਮੈਂ ਤੁਧ ਜੀ ਜਨ ਨਾਨਕ ਤਿੰਨ ਕੁਰਬਾਨ ਹਰ ਧਿਆਵੇਂ ਹਰ ਧਿਆਵੇਂ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਪਏ

ਜੀ ਤਿਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ

ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਾਹਿ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜਤ ਭਾਵੈ ਸੋਈ ਤੀਸੀ ਜੋ ਤੂੰ ਦੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇਆ ਤੁਧ ਆਪ ਵੀ ਛੋੜਿਆ ਆਪ ਮਿਲਾਇਆ ਤੂੰ ਦਰੀਆਓ ਸਭ ਤੁਝ ਹੀ ਮਾਹੇ।

ਨਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਅਮਰੀ ਕਰੋ ਹਾਦ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਅਮਰੇ ਦੁਸ਼ਟ ਸਬੈ ਤੁਮ ਕਾਵੋ ਆਪ ਹੱਦ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ

ਚੂਕੋਏ ਕਬ ਲਿਹੋ ਸੁਧਾਰੋ ਕਬਿਬਾਜ ਦੋਹਰਾ ਜੋ ਨਿਜ ਬ੍ਰਹਮੋ ਸੋ ਕਹਾ ਸੋ ਕਹੇ ਹੋ ਜਗ ਮਾਹੇ ਜੋ ਤੇ ਪ੍ਰਭ ਕੋ ਧਿਆਏ ਅੰਤ ਸੁਰਗ ਕੋ ਜਾਹੇ ਦੋਹਰਾ ਹਰ ਹਰ ਜੰਦੂਈ ਏਕ ਹੈ ਬਿ ਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ ਦੋਹਰਾ ਜਬ ਆਇਸ ਪ੍ਰਭ ਕੋ ਭਯੋ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਣਾਏ ਕਬ ਬਾਜ ਦੋਹਰਾ ਠਾਠ ਭਯੋ ਮੈਂ ਜੋਰ ਕਰ ਭਜਨ ਗਾਂ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤੁੜ ਧਿਆ ਹੈ ਸੰਤ

ਬਿਸ਼ਨ ਭਗਤ ਕੀ ਇਹ ਫਲ ਹੋਈ ਆਦਿ ਵਿਆਦ ਸ਼ਬ ਸਕੇ ਨਾ ਕੋਈ ਸੰਮਤ ਸਤਰਾ ਸਹਿਸ ਪਚਾਵਨ ਹਾੜ ਵਧੀ ਪ੍ਰਥਮ ਸੁਖਦਾਵਨ ਤੁਆ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਉ ਲਿਓ ਸੁਧਾਰਾ ਦੋਹਰਾ ਨੇਤਰ ਤੁਮਕੇ ਚਰਨ ਤਾਰ ਸਦਰਵ ਤੀਰਥ ਰੰਗ ਸ੍ਰੀ ਭਗਵਤ ਪੂਰਨ ਕੀਓ ਰਘਬਰ ਕਥਾ ਪ੍ਰਸੰਗ ਦੋਹਰਾ ਸਾਧ ਅਸਾਧ ਜਾਨੋ ਨਹੀਂ ਬਾਤ ਸੁਬਾਦ ਵਿਵਾਦ ਗ੍ਰੰਥ ਸਗਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਗੁਰਾਨ ਅਨੇਕ ਹੈ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਗਹਿ ਅਮੇਕ ਨਾ ਜਾਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ।

ਨਾਲੇ ਸਾਚੇ ਸਾਹਿਬਾ ਗਿਆ ਨਾਹੀਂ ਘਰ ਤੇਰਾ ਹੈ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਰ ਗਿਆ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਗਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਜ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖਮਨ ਆਏ ਵਸਿਆ ਜਨੇਸ਼ਾ ਸਭ ਪੁਜਾਈਆਂ ਸਦਾ ਗੁਰਬਾਨ ਕੀਤਾ ਗੁਰੂ ਬਿਟਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ ਤੁਰਗਰਮ ਪਾਇਆ ਤੁਧ ਜਿਨ ਗਾਓ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਅਣਦ ਸੁਣੋ ਵਡਭਾਗੀ ਹਉ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਬ੍ਰ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ

ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਨਣਾ ਗੁਰੂ ਨਾਉ ਸਤਿਗੁਰ ਸੇਤੀ ਰੱਤਿਆ ਦਰਗਾਹ ਪਾਈਏ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਧੇ ਜਗਮੈਂ ਉੱਤਮ ਕਾਢੀਐ ਵਿਰਲੇ ਕੇ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰ ਆਪ ਉਭਾਰਿਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ ਹੁਆ ਆਪ ਦਇਆਲ ਮਨੋ ਨਾ ਵਿਸਾਰਿਅਨ ਸਾਧ ਜਨਾ ਕੈ ਸੰਗ ਭਵ ਜਲ ਤਾਰਿਅਨ ਸਾਖਤ ਨਿੰਦਕ ਦੁਸ਼ਕਿਰ ਮਾਹੇ ਬੇਦਾਰਿਅਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ

ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਆਏ ਜਿਠੇ ਸ਼ਬਦ ਹੁਜਾਏ ਤੇਗ ਬਹਾਦਰ ਸਿਮਰਿਆ ਕਰਨਾਉਨ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅਨਿਟ ਕੀਤਾ ਆਦਰਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਨਾ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਅਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚਿਤਿਆਮਨ ਗਾ ਸਦਗਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਸ਼ਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮਾਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਵਾਹ ਵਾਹ ਬਾਣੀ ਨਿਰੰਕਾਰ ਹੈ ਤਸਜੀਵੜ ਅਵਰ ਨ ਕੋਈ ਪੋਥੀ ਪਰਮੇਸ਼ਰ ਕਾ ਥਾਨ ਸਾਧ ਸੰਗਾਵੇ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਅੱਜ ਪ੍ਰਕਾਸ਼ ਅੱਜ ਸੰਪੂਰਨਤਾ ਦਿਵਸ ਦੀਆਂ ਖੁਸ਼ੀਆਂ ਵਿੱਚ ਸਤਿਗੁਰ ਆਪ ਜੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਿਹਾ ਸਦਿਵਾਨਾਂ ਦੀ ਰਮਤਾ ਵਿਸ਼ਾਪ ਜੀ ਪਿੱਤਰ ਬਾਣੀ ਸੋਦਰ ਦੇ ਪਾਠ ਗੁਰਬਾਣੀ ਪਾਠ ਕਰਦਿਆਂ ਹੋਇਆ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫੀ ਬਖਸ਼ੋ ਗਾ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਤ ਕਰਨਾ ਜੀ ਸੰਗਤ ਦੀ ਹਾਜ਼ਰੀ ਤਿਲਬੜ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਦਾਤਾ ਬਖਸ਼ ਰਮੇਸ਼ ਸਿੰਘ ਤੰਦਰੁਸਤੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਦੇ ਹਨ ਬੀਬੀ ਹੇਮਾ ਕੌਰ ਵੱਲੋਂ ਪੁਰਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਅਰਦਾਸ ਮਾਲਾ ਭੇਟ ਕਰਦੇ ਹਨ ਕਰਮਜੀਤ ਸਿੰਘ ਸ਼ਾਹੀ ਵੱਲੋਂ ਆਪਣੀ ਬੇਟੀ ਨਵਦੀਪ ਕੌਰ ਦੇ ਜਨਮ ਦੀ ਖੁਸ਼ੀ ਅਰਦਾਸ ਬੇਨਤੀ ਕਰਦੇ ਹਨ ਪਰਿਵਾਰਾਂ ਦੀ ਬੇਨਤੀਆਂ ਗੁਰਮਿਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੇ ਰਿਹਾ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰਦਾਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਜੀ ਵਰਤਾਉਣ ਦੀ ਅੱਗੇ ਬਖਸ਼ੋ ਬੇਨਤੀਆਂ ਗੁਰਮਿਸਾਰ ਪ੍ਰਵਾਨ ਕਰਦੇ ਬਖਸ਼ੋ ਲਾਈ ਸ੍ਰੀ ਮੁਖਵਾਕ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ,

ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ

ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਅਸੀਂ ਜੁੜ ਬੈਠੀ ਸਾਧ ਸੰਗਤ ਜੀ ਭਾਗੀ ਹੋ ਆਪ ਜੀ ਸੰਤ ਮਨ ਹਾਜ਼ਰੀ ਭਰ ਰਹੇ ਹੋ ਆਪ ਜੀ ਨੇ ਸੋਧਾ ਲਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਕਮ ਸਰਮ ਕੀਤੇ ਹਨ ਆਹੁਣ ਕੀਰਤਨ ਰਮ ਦਾਹੁਣ ਜਹਾਜ ਜੀ ਦੇ ਵਿਸ਼ੇਸ਼ ਦੀਵਾਨ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੰਪੂਰਨਤਾ ਦਿਵਸ ਹੈ ਅਤੇ ਪਰਸੋਂ ਮੰਗਲਵਾਰ ਵਾਲੇ ਦਿਨ ਮਹਾਰਾਜ ਜੀ ਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ ਅੱਜ ਸ਼ਾਮ ਨੂੰ 5 ਵਜੇ ਸ੍ਰੀਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਹਨ ਗੁਰਦੁਆਰਾ ਸਾਹਿਬ ਸੰਗਤਾਂ ਵੱਲੋਂ ਸੇਵਾਦਾਰਾਂ ਵੱਲੋਂ ਅਤੇ ਮੰਗਲਵਾਰ ਸ਼ਾਮ ਨੂੰ 5 ਵਜੇ ਸੰਪੂਰਨਤਾ ਹੋਣਗੇ ਉਪਰੰਤ ਕੀਰਤਨ ਦਰਬਾਰ ਸਜਣਗੇ ਹਾਜ਼ਰੀ ਭਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇਤਨੀ ਸੇਵਾ ਪ੍ਰਵਾਨ ਕਰਨੀ ਜੀ ਕੀਰਤਨ ਕਰਦਾ ਬੁੱਲਾਂ ਦੀ ਮਾਫੀ ਬਖਸ਼ਣ ਭਾਈ ਗੁਰਮੇਲ ਸਿੰਘ ਜੀ ਆਪ ਜੀ ਨੂੰ 7:30 ਤੱਕ ਕਥਾ ਰਾਹੀਂ ਜੋੜਨਗੇ, ਪ੍ਰੰਤ ਹਰ ਐਤਵਾਰ ਦੀ ਤਰ੍ਹਾਂ ਅੱਜ ਵਿਸ਼ੇਸ਼ ਤੌਰ 'ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦੇ ਸਥਾਨ ਦੇ ਸੰਬੰਧ ਪ੍ਰਵਾਨ ਸਿਰਜਣਗੇ, ਸਿਮਰਨ ਹੋਣਗੇ 7:30 ਤੋਂ। ਆਪ ਜੀ ਨੇ ਹਾਜ਼ਰੀ ਭੇਜਿਆ ਜਾਣ ਭਾਈ ਸਾਹਿਬ।

ਇਤਨੀ ਸੇਵਾ ਪ੍ਰਵਾਨ ਕਰ ਜੀ, ਕੀਰਤਨ ਕਰਦਿਆਂ ਬੁੱਲਾਂ ਦੀ ਮਾਫ਼ੀ ਬਖਸ਼ਣੀਆਂ ਹੋਣ, ਸਿਮਰਨ ਜੁੜਨਾ ਕਰੋ ਜੀ। ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਹਨ, ਅਤੇ ਪਰਸੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ। ਸ਼ਾਮ ਦੇ ਦੀਵਾਨ ਵਿਸ਼ੇਸ਼ ਸਜਣਗੇ, ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਤੁਹਾਡੇ ਅੱਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਮੇਰਾ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਕਰਨੋ ਨਿਧਿਆ ਵੈ ਧਾਏ ਸਭ ਥਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਈ ਉਹਨਾਂ ਜੀ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੇ ਨੇ ਧਰਮੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਥਿਆ ਰਿਆਇ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੇ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਓ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਪੱਦੇ ਰੱਖੇ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਦਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨੇਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੀ ਓਟ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਕਰਨ ਚਰਨ ਕਵਲਾਂ ਪਾਸ ਅਰਦਾਸ ਬੇਨਤੀ ਜੋਧ ਰਿਹਾ ਗੁਰੂ ਪਾਤਸ਼ਾਹ ਜੀ ਆਪ ਦੀਆਂ ਪਿਆਰੀਆਂ ਸੰਗਤਾਂ ਨੇ ਗੁਰੂ ਪਾਤਸ਼ਾਹ ਜੀ ਆਪ ਦੀ ਕਿਰਪਾ ਸਦਕਾ ਸੰਧਿਆ ਵੇਲੇ ਦੇ ਦੀਵਾਨ ਸਜਾਏ ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੇ ਕੀਰਤਨ ਸਿਮਰਨ ਹੋਇਆ ਗੁਰੂ ਪਾਤਸ਼ਾਹ ਸੇਵਾ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ ਅੱਗੇ ਤੋਂ ਇੱਕ ਮਨ ਇੱਕ ਚਿੱਤ ਬੰਦਗੀ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਸਮਰੱਥ ਬਖਸ਼ਣਾ ਗੁਰਬਾਣੀ ਵਰਗਾ ਜੀਵਨ ਸੁਭਾਅ ਆਪਣੇ ਵਰਗਾ ਬਖਸ਼ਿਸ਼ ਕਰਨਾ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਾਰੀ ਸੰਗਤ ਨੂੰ ਸੰਪੂਰਨ ਦੇ ਰੋਗਤਾ ਦੀ ਦਾਤ ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਬਾਣੀ ਬਾਣੇ ਨਾਲ ਬਣ ਆਵੇ ਸਵਾਸਾਂ ਕਿਸੇ ਨਾਲ ਸਿੱਖੀ ਬਖਸ਼ੋ ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ੋ ਵਾਹਿਗੁਰੂ ਜੀ ਆਪ ਦੇ ਦਰ ਕਰਦੇ ਪ੍ਰੀਤਵਾਨ ਸਰਦਾਰ ਮਨਜੋਤ ਸਿੰਘ ਵੱਲੋਂ ਸ਼ੁਕਰਾਨਾ ਚੜ੍ਹਦੀ ਕਲਾ ਤੰਦਰੁਸਤੀ ਦੇ ਰੋਗਤਾ ਦੀ ਅਰਦਾਸ ਹੈ ਗੁਰੂ ਪਾਤਸ਼ਾਹ ਜੀਓ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਗੁਰੂ ਪਾਤਸ਼ਾਹ ਜੀਓ ਆਪ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਸੰਗਤ ਵੱਲੋਂ ਗੁਰੂ ਪਾਤਸ਼ਾਹ ਦੀ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨਿਆ ਪ੍ਰਸ਼ਾਦ ਸਾਧ ਸੰਗਤ ਦੇ ਰਸਨ ਲੈ ਕੇ ਹੋਵੇ ਜੋ ਛਕੇ ਤੇਰਾ ਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ ਗੁਰੂ ਪਾਤਸ਼ਾਹ ਜੀ ਇਸ ਵੇਲੇ ਗੁਰੂ ਪਾਤਸ਼ਾਹ ਜੀ ਸ਼ਬਦ ਗੁਰਬਾਣੀ ਕੀਰਤਨ ਜੀ ਕੀ ਅਰਦਾਸ ਸਿਮਰਨ ਦੀ ਅਰਦਾਸ ਗੁਰੂ ਪਾਤਸ਼ਾਹ ਜੀ ਛੇ ਪੁੜੇ ਆਨੰਦ ਸਾਹਿਬ ਜੀ ਕੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨਾ ਹਾਜ਼ਰੀ ਦਰ ਘਰ ਸੱਚਖੰਡ ਵਿਖੇ ਪ੍ਰਵਾਨ ਕਰਨੀ ਦਰੋਂ ਘਰੋਂ ਪਾਵਨ ਅਟਲ ਹੁਕਮਨਾਮੇ ਬਖਸ਼ ਕੇ ਇਸ ਵੇਲੇ ਸੁੱਖ ਆਸਣਾਂ ਦੀ ਸੇਵਾ ਬਖਸ਼ੋ ਗੁਰੂ ਪਾਤਸ਼ਾਹ ਜੀ ਭੁੱਲ ਚੁੱਕ ਦੀ ਖਿਮਾ ਬਖਸ਼ੋ ਸਹੀ ਪਿਆਰੇ ਜਨ ਮਿਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸਖ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸਤਿਗੁਰ ਬਚਨ ਬਚਨ ਹੈ, ਸਤਿਗੁਰ ਪਾਦਰ ਮੁਕਤ ਜਨਾਵੈ ਗੋ, ਸੋ ਕਹੋ ਟਲ ਗੁਰ ਸੇਵੀਐ ਐਹਨ ਸਹਿਜ ਸੁਭਾਈ। ਦਰਸ਼ਨ

ਏ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ, ਉਪਾਗੀ ਹੋ ਆਪ ਜੀ ਨੇ ਸੰਤ ਮਨਾਂ 'ਚ ਹਾਜ਼ਰ ਭਰਿਆ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਮ ਸੰਗਤਾਂ ਦੀ ਹਾਜ਼ਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰੂ ਸਿੱਖੀ ਜੀਵਨ ਆਮਦਾਨ ਬਖਸ਼ਣ। ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਸਨ ਅਤੇ ਆਉਣ ਵਾਲੇ ਮੰਗਲਵਾਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ। ਇਸ ਸੰਬੰਧ ਸ਼ਾਮ ਦੇ ਦੀਵਾਨ ਸੱਜਣੇ ਹਨ, ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਜੀ। ਸੋਰਟ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਕ ਗਿਰਦ ਹਮਾਰੇ। ਰਾਮ ਨਾਮ ਲਗਾ ਜਮ ਲਜਾਏ ਕਰ ਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਨਾਸੀ, ਤਾ ਕੀ ਸੇਵ ਨ ਬਿਰਥੀ ਜਾਸੀ। ਅਨਹਦ ਕਰੇ ਤੇਰੇ ਦਾਸਾ, ਚ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਹ ਨ ਲੱਗਈ ਪਾਰ, ਬ੍ਰਹਮ ਸਰਨਾਈ ਚੌਗਿਰਦ ਹਮਾਰੇ। ਰਾਮਕਾਰ ਦੁੱਖ ਲੱਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਨਤ ਬਣਾਈ। ਰਾਮ ਨਾਮ ਔਖ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾ, ਸਭਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ, ਪ੍ਰਭ ਪਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਉ ਨਾ ਤੂੰ ਨੈ ਛੁੱਟੈ ਨਿਕਟ ਨਾ ਜਾਹਿਓ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮੈਂ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਤਿਤ ਘਰ ਗਾਵੋ ਸੋਹਿਲਾ, ਸਿਵਰਿਹੋ ਸਿਰਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਆਰੀ ਜਿਤ ਸੋਹਿਲੇ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀ ਅੜੇ ਸੰਭਾਲੀਅਨ, ਦੇਖੇਗਾ ਦੇਵਨਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਨ ਸੁਮਾਰ। ਸੰਬਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ। ਦੇਹੋ ਸੱਜਣ ਅਸੀਸੜੀਆਂ, ਚਿਉਂ ਹੋ ਐਸਾ ਹਿਬ ਸਿਉ ਮੇਲ। ਕਰ ਕਰੇ ਹੋ ਪਹੁੰਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਖੜੀਆਂ ਪਹਿਰਾਂ, ਤਿੱਥੀ ਵਾਰੀ ਮਾਹੁਆ। ਸੂਰਜ ਕੁਰਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾ ਸ੍ਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚਾਂਦੀ ਪਕ ਬਣੇ, ਤਾਰਿਕਾ ਮੰਡਲ ਚਨਕ ਮੋਤੀ। ਧੂਪ ਮਲ ਆਨ ਲਉ ਪਵਨ ਚਵਰੋ, ਕਰੈ ਸਗਲ ਬਨਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਪੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ, ਤੋਏ ਕਉ ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਵਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਇਵਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਤੈ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤਿ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ, ਲੋਭਿਤ ਮਨੋ ਵੰਦਨੋ, ਮੋਹੇ ਆਹੇ ਪਿਆਸਾ। ਕਿਰਪਾ ਜਲ ਦੇ ਹੇ ਨਾਨਕ ਸਾਰੰਕੋ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਭਉ ਪਰਿਆ, ਮਿਲ ਸਾਧੂ ਖੰਡਲ ਖੰਡਾਹੇ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਲਿ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁਨ ਵੱਡਾਹੇ, ਕਰ ਡੰਡੌਤ ਪੁਨ ਵੱਡਾਹੇ ਰਹਾਉ। ਸਾਕਤ ਹਰ ਸਾਧ ਨੇ ਜਾਣਿਆ, ਤਿਨੇ ਅੰਤਰ ਹਉ ਮੈਂ ਕੰਡਾਹੇ। ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾਹੇ। ਹਰ ਜਨ ਹਰ ਹਰ ਨਾਮ ਸੁਮਾਣੇ, ਦੁਖ ਜਨਮ ਮਰਨ ਪਵ ਖੰਡਾਹੇ। अविनाशी पुरख पाया परमेश्वर बहु शोभ खंड ब्रह्मंडा हे। हम गरीब मस्कीन प्रभ तेरे हर राख राख वड वड्डा हे। जन नानक नाम अधार टेक है हर नामे ही सुख मंडा हे। राग गौड़ी पूर्वी महला पंजवा करो बिनंती सुनहो मेरे मीता। संत टहल की बेला यहाँ खाड़ चलो हरलाहा। आगै बसन सुहेला औत घटै दिन सरहना रे। मन गुर मिलका सवारे रहाओ एहो संसार विकार संसे मह। तरियो ब्रह्म ज्ञानी जिसह जगाए पियावै। एहो रस अकथ कथा तिनि जानी। जाको आए सोई बहाजो हर गुर ते मने बसेरा। निज घर महल पाओ।

ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੇਂ ਪ੍ਰਥਮ ਭਗਵਤੀ ਸਿਮਰਖੈ, ਗੁਰ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰਦਾ ਦੇ ਅੰਦਰ ਕੇ ਬੋਲੋ ਜੀ, ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ, ਪਾਰ ਬਖਸ਼ਾਂ ਕੀਤੀਆਂ ਅੰਮ੍ਰਿਤ ਤੋਂ ਲੈ ਕੇ ਸੁੰਦਰ ਸਿੰਘ ਆਸਨ ਤੇ ਸੱਜ ਕੇ ਸੰਗਤਾਂ ਦਰਸ਼ਨਦਾਰੇ ਬਖਸ਼ੇ, ਆਪ ਜੀ ਦਾ ਕੋਟ ਕੋਟਾਂ ਸ਼ੁਕਰ ਹੈ ਸੁਣਿਆ ਆਪ ਜੀ ਦੀ ਹਜ਼ੂਰੀ ਚ। ਸੰਧਿਆ ਦਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖ ਆਸਨ ਹੋਏ, ਸੋਹਿਲਾ ਬਾਣੀ ਦੇ ਜਾਪ ਹੋਏ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਗਾਵਾਂ ਵਾਸਤੇ ਸਮਤ ਬਖਸ਼ਣੀ, ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦੇਣ, ਸੁਖਾਂ ਨਾਲ ਬਤੀਤ ਹੋਏ ਰਹਿਣ ਆਇਆ ਆਈ ਹੈ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਏ। ਸਤਿਗੁਰੂ ਜੀ ਕਿਰਪਾ ਕਰੋ, ਸੁਖਾਸਨ ਤਿਆਰ ਹਨ, ਆਪ ਚੱਲ ਕੇ ਬਿਰਾਜਮਾਨ ਹੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ ਅੰਮ੍ਰਿਤ ਜਾਗਰਤਾ ਬਖਸ਼ ਕੇ ਦਰਸ਼ਨ ਦਾਰੇ ਬਖਸ਼ਣੇ ਸੇ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Guru. Guru. Guru. Guru. Guru. Guru. Guru. Guru.

गुरुर् नमः गुरुर् नमः गुरुर् नमः गुरुर् नमः गुरुर् नमः

वाहेगुरु वाहेगुरु वाहेगुरु वाहेगुरु वाहेगुरु।

ਵਾਹਿਗੁਰੂ।

ಗುರು.

0: Vaheguru.
1: Vaheguru.
0: Vaheguru.

Ah,

Guru.

वा गुरु वा

ಗುರು

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Hi, Guru. Hi, Guru. Hi, Guru. Hi.

ਡਾਂਡੀ ਬੰਦਿਸ਼ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾਣਾ। ਕੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾ ਹਿਨ ਨਿਰਮਲ ਕਰਨੀ। ਸਾਧ ਸੰਗਤ ਕੇ ਅੰਚਲ ਲਾਭ, ਬਿਖਮ ਨਦੀ ਜਾਏ ਤਰਣੀ। ਜਪ ਤਪ ਸੰਜਮ ਧਰਮ ਨਾ ਕਮਾਇਆ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨਕੋਟ ਸ਼ੁਕਰ, ਜਿਨ੍ਹਾਂ ਨੇ ਤਰਸ ਕਰਕੇ ਪ੍ਰਕਾਸ਼ ਦੀ ਸੇਵਾ ਲਈ ਹੁਕਮ ਬਖਸ਼ਿਸ਼ ਕੀਤੇ। ਹੁਕਮ ਅੱਜ ਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 691 692। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਸਿਮਰੈ ਸਹਿਜਨ ਕੋ ਬ੍ਰਹਮਾਇਆ, ਨਾਨਕ ਤਿੰਜਨ ਸਰਣੀ ਪਾਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦੋ ਪਾਏ। ਹਰ ਸਿਮਰਨ ਪਾਏ

ਸਾਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ।

ਜਿਸ ਦਿਨ ਕੋ ਪ੍ਰਭ ਦਰਸ ਪਿਆ ਸਾ ਨਾਨਕ ਤਾਂ ਕਹਿ ਬਲ ਬਲ ਜਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਦਾ ਕਾ ਮਿਟੇ ਅਭਿਮਾਨ।

ਜੋ ਤੁਮ ਭਾਨੈ ਤਿਨ ਪ੍ਰਭ ਜਾਤਾ, ਨਾਨਕ ਹੁਣ ਜਨ ਚਰਨ ਪਰਾਤਾ, ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪਹਿ ਮਾਨੈ।

ਰਵਾਨਾ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋਜਨ ਗਤ ਪਾਏ ਰੂਪ ਸਾਜਾਂ ਕਾ ਸਤ ਅਸਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਾਜਾਂ ਕੀ ਬਾਣੀ ਸਤ ਪੁਰਸ਼ਾ ਮਾਇ ਸਮਾਣੀ ਸਤਿਕਰਮ ਜਾਂ ਕੇ ਰਚਨਾ ਸਤ ਮੂਲ ਸਤ ਸਤਿ ਉਤਪਾਤ ਸਤ ਕਰਨੀ ਨਿਰਮਲ ਨਿਰਮਲ ਜਿਸ ਵਿਦਾਇਤ ਸਹਿ ਸਭ ਭਲੇ ਸਤ ਨਾਮ ਪ੍ਰਭ ਕਾ ਸੁਖਦਾਇ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤਿ ਵਚਨ

ਆਦਿ ਸਚ ਜੁਗਾਦ ਸਚ ਹੈ ਭੈ ਸਚ ਨਾਨਕ ਹੋਸੀ ਭੈ ਸਚ ਅਸ਼ਪਰੀ ਚਰਨ ਸਤ ਸਤ ਪ੍ਰਸਨਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਪੇਖਨਾਰ ਨਾਮ ਸਤ ਸਤਿਆਵਨਹਾਰ

ਰਾਖਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲੱਖ ਵਿੰਡਾਣੀ ਬਾਰੰਬਾਰ ਬਾਰ ਪ੍ਰਭ ਜਪੇ ਪੀ ਅੰਮ੍ਰਿਤ ਇਵ ਮੰਤੰਤਰ ਪਿਆ ਨਾਮ ਰਤੰਜਨ ਗੁਰੂ ਪਾਇਆ ਤਿਥ ਸਵਰ ਨਾਹਿ ਦਸਤਾਇਆ।

ਸਤਿਗੁਰੂ ਤੁਧਕਾ ਨਾਉ ਸਿੱਖ ਸੰਗ ਸਿੱਖ ਉਧਰੈ ਨਾਨਕ ਹਰਿ ਗੁਣ ਗਾਉ ਅਸ਼ਪਦੀ ਸਤਿਗੁਰੂ ਸਿੱਖੀ ਕਿਰਾਇ ਪ੍ਰਤਪਾਲ ਸੇਵਕ ਗੁਰੂ ਸਦਾ ਦਇਆਲ ਸਿੱਖੀ ਗੁਰੂ ਦੁਰਮਤ ਮਲ ਹਿਰਾ ਗੁਰੂ ਬਚਨੀ ਹਰਿ ਨਾਮ ਵਿਚਰੇ ਸਗੁਰੂ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਆਟੇ ਸਗੁਰੂ ਸਿੱਖੋ ਨਾਮ ਤੰਦੇ ਗੁਰ ਕਾ ਸਿੱਖ ਵਡ ਭਾਗੀ ਹੈ।

ਹੋਇਆ ਚੰਦ ਬਸੇ ਸੁਖਨਾਲ ਸਾਹਿਬ ਗਿਰਾਸਰ ਨਾਮ ਸਮਾਲ ਸਾੜ ਸੈਨ ਸਗਲੀ ਮਨਾ ਸਾਹ ਸਿੰਘ ਪਾਵੇ ਸੱਚ ਧਨਾ ਹਰ ਪੁੰਜੇ ਸੰਤ ਕਰੋ ਬਿਹਾਰਿਆ ਸੁਦਰ ਗਹਿ ਤੈ ਕਾਰ ਸਰਮ ਨਿਰੰਤਰ ਕੋ ਨਾਨਕ ਜਾਂ ਕਹਿ ਮਸਤਕ ਲੇਖ

ਕਿਆ ਜਾਣਾ ਸੁੱਖ ਮਿਸਰਾ ਜਿਨ ਸਾਹਿਬ ਕਹਿੰਦੇ ਆ ਸੁੱਖ ਮਿਸਰਾ ਦੇ ਜੀਵਨ ਜੀ ਆ ਸੁੱਖ ਮਿਸਰਾ ਦੇ ਅਗਰ ਮੈਂ ਰਾਖੇ ਗੁਰਪ੍ਰਸਾਦ ਕੋ ਬਿਰ ਲਾ ਰੱਖੇ ਸੁੱਖ ਮਿਸਰਾ ਦੇ ਵਿਗਤ ਕਾਢਾ ਜਨਮ ਜਨਮ ਘਰ ਟੂਟਾ ਕਾਂਡਾ ਗੁਰਪੁਰ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨ ਜੰਤਿਆਇਆ।

ਜਿਸ ਮਨ ਵਸੈ ਸੋਤ ਨਿਹਾਲੋ ਤਾਂ ਕੈ ਨਿਕਟ ਨ ਆਵ ਦਿਖਾਲੋ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਕਰ ਧਿਆਇਆ ਸਰੋਕ

ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰ ਹੋਈਏ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਜੀ ਆ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੁਕਮ ਐ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ ਬੁੱਝੈ

ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ

ਲੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤ ਰਮੇ ਨਮਸਤੰਗ ਜਲਾਸੁਰੇ ਨਮਸਤੰਗ ਨਿਰਾਸੁਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤਸਤ ਅਜਬੇ ਅਦੇਸੰ ਅਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ

ਪਰਨ ਹੈ, ਅਗੰਜ ਹੈ, ਅਭੰਜ ਹੈ, ਅਝੂਜ ਹੈ, ਅਝੰਜ ਹੈ, ਅਮੀਕ ਹੈ, ਰਫੀਕ ਹੈ, ਅਧੰਧ ਹੈ, ਅਬੰਧ ਹੈ, ਨਿਰਬੂਝ ਹੈ, ਅਸੂਝ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ,

ਭਜੰਗ ਪ੍ਰਿਆਤ ਛੰਦ ਨਮੋ ਸਰਵ ਮਾਨੇ ਸਮਾਹਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਨਾਥੇ ਨਿਰਸੰਗੀ ਪ੍ਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ

ਮੈਂ ਭਜੰਗ ਪ੍ਰਿਆਤ ਛੰਦ ਭਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ

ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਹਮੇਸਲ ਸਲਾਮ ਹੈ ਸੰਭਾਤਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ।

ਹਮੇ ਸਲਿਆ ਭੇਖ ਹੈ ਜਿਮੀ ਨਲ ਜਮਾ ਹੈ ਅਮੀ ਕੁਲ ਇਮਾ ਹੈ ਗਰੀਮਲ ਕੁਮਾਰ ਹੈ ਕੇ ਜੁਰੂਆਤ ਜਮਾਲ ਹੈ ਕੇ ਚਲੰਗ ਪ੍ਰਕਾਸ਼ ਹੈ ਕੇ ਮਿੱਤੋ ਸੁਭਾਸ ਹੈ ਕੇ ਅਜਬ ਸਰੂਪ ਹੈ ਕੇ ਮਿੱਤੋ ਵਿਭੂਤ ਹੈ ਕੇ ਮਿੱਤੋ ਪਸਾ ਹੈ ਕੇ ਆਤਮ ਪ੍ਰਭਾ ਹੈ।

ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਜਾਏ। ਜੀਅਹ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਅਹ ਤਾਂ ਮੈਲੇ, ਤਿੰਨੀ ਜਨਮ ਜੂ ਹੈ ਹਾਰਿਆ।

ਭਾਵੇ ਜਾਂ ਤਦ ਭਾਵੇ ਗੁਰਮੁਖ ਜਿਨ੍ਹਾਂ ਬੁਝਾਵੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹਿ ਕਹਿ ਨਾਨਕ ਸੱਚ ਸੁਹਿਲਾ ਸੱਚੇ ਕਰ ਗਾਵਹਿ ਆਨੰਦ ਸੁਣਹੁ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ

0: ਸੋ ਕੱਚ ਨ ਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਂ ਵੱਡੀ ਵਡਿਆਈ ਜਾਂ ਸੱਚਣਿਆ ਵੱਡੀ ਵਡਿਆਈ ਜਾਂ ਚੌਥਾ ਵੱਡੀ ਵਡਿਆਈ ਜਾਣਿਆ ਵਾਲਾ ਵੱਡੀ ਵਡਿਆਈ ਪੁੱਜ ਸਭ ਭਾਓ।

ਥੋੜੀ ਨਜ਼ਰ ਭੇਜਿਆ ਆਪਣੀ ਜਾਣ ਦੇ ਲਈ ਸਤਿਗੁਰ ਪਾਇਆ। ਇਹ ਜੀ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵੱਡਾ ਤਾਂ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ। ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਮੁਝਾਇਆ।

ਦੇਖ ਲੈ ਫਿਰ ਸਿਰ ਡਰਾਵਾ ਝੱਟ ਪਾਏ ਵੇਖੇ ਲੋਕ ਹੱਸੇ ਘਰ ਜਾਏ ਰੋਟੀਆਂ ਕਰਨ ਪੂਰੇ ਤਾਲ ਆਪ ਸੜੇ ਧਰਤੀ ਨਾਲ ਗਾਉਣ ਗੋਪੀਆਂ ਗਾਉਣ ਕਰਨ ਗਾਉਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ।

0: ਨੇ ਵੀ ਤੂੰ ਸੱਚ ਤੋਂ ਸੱਚ ਬਤਾਇਆ ਜਿਸ ਤੋਂ ਦੇ ਸੱਚ ਤਾਂ ਤਿੰਨੀ ਸੱਚ
1: ਜਿਸ ਤੋਂ ਦੇ ਤਮਰੇ ਸੱਚ ਤਾਂ ਤਿੰਨ ਸੱਚ ਕਮਾਇਆ ਸਤਿਗੁਰੂ ਨੇ ਸੱਚ ਪਾਇਆ।

0: ਪੈ ਕੁੜੇ ਸੋਈ ਨਾ ਕੋਈ ਮਹੱਲਾ ਪਹਿਲਾ
1: ਲਭ ਪਾਪ ਦੇ ਰਾਜਾ ਮੈਂ ਤਾਂ ਕੁੜ ਵਸਕਦਾਰ ਕਾਮ ਨੇ ਫਿਰ ਪੁੱਛੀਏ ਵਹਿ ਮੈਂ ਕਰੇ ਵਿਚਾਰ ਦੀ ਰੀਤ ਗਿਆਨ ਵੀ ਹੁਣੀ ਭਾਏ ਭਏ ਮਰਦਾਰ ਗਿਆਨੀ ਨੱਚੇ ਵਾਜਾ ਮੈਂ ਵੈ ਰੂਪ ਕਰੇ ਸ਼ਿੰਗਾਰ ਉੱਚੇ ਤੂੰ ਕਹਿਵਾ ਦਾ ਗਾਵੇ ਜੋ ਤਾਂ ਕਾ ਵਿਚਾਰ ਮੂਰਖ ਪੰਡਿਤ ਇੱਕ ਮਤ ਹੁਣ ਜਪ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇ ਮੰਗੇ ਮੁਖ ਦੁਆਰ ਜਤੀ ਸਦਾ ਵੈ ਜੋ ਤਰ੍ਹਾਂ ਜਾਣਾ ਸੱਡ ਬਹਿ ਘਰ ਬਾਰ ਸਭ ਕੋ ਪੂਰਾ ਪੇ ਹੋਵੇ ਘਟਣਾ ਕੋਈ

ਕੋ ਗ੍ਰਹਿਣ ਖਾਇਆ ਸਭ ਕੋ ਆਖੇ ਪਾਏ ਹੋਏ ਪ੍ਰਾਣਾ ਛੁੱਟੀਆ ਵੀ ਫਿਰ ਪਾਈਏ ਹੋਰ ਨਾਨਕ ਤਗਨ ਤੁਤਈ ਜੇ ਤੱਕ ਹੋਇਆ ਜੋ ਮਹਲਾ ਪਹਿਲਾ ਨਾ ਮਿਲੇ ਪੱਤੂ ਬਜਾਏ ਸਾਲਾ ਹਿੱਸਾ ਸੁੰਦਰ ਕੇ ਅੰਦਰ ਪਾਈਏ ਤਗਨਾ ਤੂੜ ਸੂਤ ਮਹਲਾ ਪਹਿਲਾ ਤਗਨਾ ਨਰੀ ਤਗਨ ਨਾਰੀ ਭਾਗੇ ਥੁੱਕੂਏ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜੇਵਾ ਤਗਨਾ ਕਿਵੇਂ ਤੱਗਾ ਪੇਵਤੈ ਵਟ ਧਾਗੇ ਵਰਾ ਘੱਥੈ ਲੈ ਭਾੜ ਕਰੇ ਵੀ ਆ ਕਣਕਾ ਗਲ ਦੱਸੇ ਰਾ ਉਸ ਵੇਖੋ ਲੋਕਾਂ ਵਿਡਾਂ ਮਨ ਅੰਧਾ ਨਾ ਸੁਜਾਣ ਪੌੜੀ ਸਾਹਿਬ ਹਿਦਾ।

0: ਕੋਈ ਗਵੇ ਦਾ ਗਿਲਾ ਦੀ ਬੇਦੀ ਭਾਤ ਕਰ ਨਹੀਂ ਹਰ ਹਰ ਭੀਜੇ ਰਾਮ ਰਾਜੇ ਜਿਨ੍ਹਾਂ ਤੱਕ ਵਿਕਾਰ ਹੈ ਤਿੰਨਾਂ ਰੋਏ ਕਿਆ ਕੀਜੈ ਹਰ ਕਰਤਾ ਸਭ ਕੇ ਜਾਣ ਦਾ ਸਿਰ ਰੋਗ ਅਰਦੀ ਜਜਨਾ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ ਹਰ ਭਗਤ ਹਰ ਲਈ ਜੈ
1: ਸ਼ਲੋਕ ਮਹਲਾ ਪਹਿਲਾ ਗਉ ਬ੍ਰਹਮ ਗੋਬਰ ਲਾਵ ਗੋਬਰ ਤਨ ਨਾ ਜਾਏ ਧੋਤੇ ਟਿੱਕਾ ਦਾ ਜੰਮਾ ਲਈ ਧਾਨ ਹਮੇਸ਼ਾ ਖਾਈ ਅੰਦਰ ਪੂਜਾ ਬੜੇ ਕਿਤੇ ਬਸ ਨਹੀਂ ਉੱਤਰ

ਕਿਤੇ ਹੋ ਵਰਤੇ ਵੇਖੋ ਕੋ ਨਿਰਦਾਸ ਵਸਤੂ ਅੰਦਰ ਵਸਤੂ ਆਵੇ ਦੂਜੀ ਹੋਵੇ ਪਾਸ ਸਾਹਿਬ ਸੱਚੀ ਹੁਣੇ ਚੱਲਿਆ ਕਈ ਬਣਿਆ ਅਰਦਾਸ ਕੂੜ ਕਮਾੜੇ ਕੂੜ ਹੋਵੇ ਨਾਲ ਸਤਿਗੁਰਦਾਸ ਮਹਲਾ ਦੂਜਾ ਨਾਲ ਆਏ ਤੂੰ ਅਤੀ ਵਿਡਾ ਦੁਸਿਆ ਪਾਣੀ ਅੰਦਰ ਲੀਕ ਜੋਤੇ ਦਾ ਥਾਂ ਥਿਓ ਹੋਏ ਆ ਨਾ ਕਰੇ ਕਰਮਾ ਨਾ ਸਕੇ ਰਾਸ ਜੇਕਰ ਚੰਗੀ ਕਰੇ

0: ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਅੰਮ੍ਰਿਤ ਵੇਲੇ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰ ਰਹੇ ਸੋ, ਆਸਾ ਕੀ ਵਾਰ ਦੇ ਕੀਰਤਨ ਕਰਵਾ ਰਹੇ ਸਨ ਆਪ ਜੀ ਨੂੰ ਸਰਵਣ। ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ, ਤਿਨ੍ਹਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਅੰਮ੍ਰਿਤ ਵੇਲੇ ਆਏ ਮੁੱਖ ਵਾਕ ਦੀ ਆਪ ਜੀ ਨੂੰ ਵਿਚਾਰ ਸਰਵਣ ਕਰਾਉਣਗੇ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਕਥਾਵਾਚਕ। ਤਿਨ੍ਹਾਂ ਪਾਸੋਂ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਫਰੀਮਾਉਂਟ ਵਿਖੇ ਆਏ ਮੁੱਖ ਵਾਕ ਦੀ ਵਿਚਾਰ ਸਰਵਣ ਕਰਾਉਣਗੇ ਜੀ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਕਥਾਵਾਚਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਦੇ ਧਿਆਨੇ ਕੱਲ੍ਹ ਸ਼ਾਮ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਪ੍ਰਾਰੰਭ ਹੋਏ ਹਨ, ਜਿਨ੍ਹਾਂ ਦੇ ਕੱਲ੍ਹ ਸ਼ਾਮੀ 4 ਵਜੇ ਭੋਗ ਪੈਣਗੇ। ਉਪਰੰਤ ਕੀਰਤਨ, ਫਿਰ ਰਹਿ ਰਾਸ ਅਤੇ ਰਾਤ ਦੇਰ ਰਾਤ ਤੱਕ ਇਸੇ ਤਰ੍ਹਾਂ ਕੀਰਤਨ ਦਰਬਾਰ ਸਜੇ ਰਹਿਣਗੇ। ਸੋ ਆਪ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰ ਕੇ ਮਨੁੱਖਾ ਦੇਹੀ ਦਾ ਅਸਲੀ ਲਾਹਾ ਲਓ ਜੀ। ਭਈ ਪ੍ਰਾਪਤ ਮਾਨੁੱਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸੋ ਆਓ ਅੱਜ ਮੁੱਖ ਵਾਕ ਦੀ ਕਥਾ ਸਰਵਣ ਕਰਦੇ ਹਾਂ ਜੀ। ਕਥਾ ਆਪ ਜੀ ਨੂੰ ਸਰਵਣ ਕਰਵਾ ਰਹੇ ਹਨ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਸਤਿਗੁਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਸਦਕਾ ਗੁਰੂ ਤਰਸ ਸਦਕਾ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ ਦੀ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਬਹੁਤ ਹੀ ਪਿਆਰ ਦੇ ਨਾਲ ਗੁਰੂ ਘਰ ਦੇ ਸਤਿਕਾਰਤ ਕੀਰਤਨੀਆਂ ਪਾਸੋਂ ਆਪ ਜੀਆਂ ਨੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਆਸਾ ਕੀ ਵਾਰ ਦਾ ਕੀਰਤਨ ਸਰਵਨ ਕੀਤਾ ਹੈ। ਆਓ ਇਸ ਤੋਂ ਉਪਰੰਤ ਜੋ ਅੱਜ ਪਾਵਨ ਅਸਥਾਨਾਂ ਤੇ ਸਤਿਗੁਰੂ ਜੀਆਂ ਨੇ ਪ੍ਰਕਾਸ਼ਮਾਨ ਹੋ ਕਰਕੇ ਅੱਜ ਦੇ ਇਲਾਹੀ ਦਰਗਾਹੀ ਰੱਬੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਹਨਾਂ ਦੀ ਵਿਚਾਰ ਦਾ ਸਮਾਂ ਹੋਇਆ ਹੈ। ਅੱਜ ਦਾ ਪਾਵਨ ਸ੍ਰੀ ਮੁੱਖ ਵਾਕ ਧਨਾਸਰੀ ਰਾਗ ਅੰਦਰ ਭਗਤ ਕਬੀਰ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਗਿਆ। ਸਤਿਗੁਰ ਜੀ ਦੇ ਪਾਵਨ ਅੰਗ 691 ਉੱਪਰ ਸੁਭਾਏਮਾਨ ਇਸ ਪਾਵਨ ਸ਼ਬਦ ਦੀ ਆਪਾਂ ਵਿਚਾਰ ਕਰਨੀ ਹੈ। ਜੋ ਸ਼ਬਦ ਦਾ ਸੰਖੇਪ ਜਾਂ ਭਾਵ ਹੈ, ਜੋ ਮੂਲ ਭਾਵ ਹੈ, ਉਹ ਇਹ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜਿਸ ਦੀ ਬੇਅੰਤਤਾ, ਜਿਸ ਦੀ ਮਹਾਨਤਾ, ਜਿਸ ਦੀ ਸਮਰੱਥਾ ਨੂੰ ਦੁਨੀਆ ਦੀ ਕੋਈ ਵੀ ਸ਼ਕਤੀ ਬਿਆਨ ਨਹੀਂ ਕਰ ਸਕਦੀ, ਕਿਉਂਕਿ ਹਰ ਸ਼ਕਤੀ, ਹਰ ਪ੍ਰਾਣੀ ਉਸੇ ਤੋਂ ਬਣਿਆ ਹੈ, ਉਹਦੀ ਸ਼ਕਤੀ ਤੋਂ ਸਾਜਿਆ ਗਿਆ ਹੈ। ਇਸ ਕਰਕੇ ਕੋਈ ਵੀ ਸੰਸਾਰ ਦਾ, ਬ੍ਰਹਿਮੰਡ ਦਾ ਐਸਾ ਦੇਵੀ ਦੇਵਤਾ, ਐਸਾ ਮਨੁੱਖ, ਐਸਾ ਪ੍ਰਾਣੀ, ਐਸਾ ਜੀਵ ਨਹੀਂ ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਮਰਮ ਪਾ ਸਕੇ, ਭੇਦ ਪਾ ਸਕੇ। ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਪਰ ਹਾਂ ਉਹ ਸਾਡੇ ਹਿਰਦੇ ਵਿੱਚ ਪ੍ਰੇਮ ਰੂਪ ਅੰਦਰ ਸਮਾ ਸਕਦਾ ਹੈ। ਅਸੀਂ ਉਹਦੇ ਅੰਦਰ ਅਭੇਦ ਹੋ ਸਕਦੇ ਹਾਂ, ਅਸੀਂ ਉਹਦਾ ਰੂਪ ਹੋ ਸਕਦੇ ਹਾਂ। ਅਤੇ ਉਹ ਜੁਗਤ, ਬਾਬਾ ਕਬੀਰ ਜੀ ਨੇ ਦੱਸੀ ਹੈ ਵੀ ਉਹ ਜੁਗਤ ਕੀ ਹੈ, ਉਹ ਜੁਗਤ ਇਹ ਹੈ ਵੀ ਜਦੋਂ ਕੋਈ ਸਤ ਸੰਗਤ ਵਿੱਚ ਬੈਠ ਕੇ ਉਹਦਾ ਹੀ ਸਿਫਤ ਕਰਦਾ ਹੈ, ਉਹਦੀ ਕੀਰਤੀ ਕਰਦਾ ਹੈ। ਸਤ ਸੰਗਤ ਉਹ ਥਾਂ ਹੈ, ਉਹ ਸਮੁੰਦਰ ਹੈ ਮਾਨੋ, ਜਿੱਥੇ ਜੀਵ ਆਤਮਾ ਰੂਪੀ ਨਦੀ ਸਮਾ ਜਾਂਦੀ, ਉਹਦਾ ਰੂਪ ਹੋ ਜਾਂਦੀ। ਉਹਦਾ ਅੰਤ ਪਾਣਾ ਵੱਖਰੀ ਵਾਰਤਾ ਹੈ, ਪਰ ਉਹਦਾ ਹੋ ਜਾਣਾ ਇਹ ਦੂਜੀ ਗੱਲ ਹੈ। ਬਾਣੀ ਦੇ ਅੰਦਰ ਉਹਦਾ ਹੋ ਜਾਣਾ, ਉਹਦੀ ਅਭੇਦਤਾ ਹਾਸਲ ਕਰ ਲੈਣੀ, ਇਸ ਗੱਲ ਵੱਲ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ। ਅਤੇ ਇਸ ਗੱਲ ਤੋਂ ਵਰਜਿਆ ਹੈ ਕਿ ਕਦੇ ਵੀ ਕੋਈ ਮਨੁੱਖ ਆਪਣੇ ਦਿਮਾਗ ਨਾਲ, ਆਪਣੀ ਸਿਆਣਪ ਨਾਲ, ਆਪਣੀ ਚਤੁਰਾਈ ਨਾਲ ਉਸ ਪਰਮਾਤਮਾ ਦਾ ਅੰਤ ਨਹੀਂ ਜਾਣ ਸਕਦਾ। ਅੱਜ ਭਗਤ ਜੀ ਨੇ ਇਹਦੇ ਵਿੱਚ ਮਹਾਨ ਲੋਕਾਂ ਦੇ ਜੋ ਸਤਿਕਾਰੀਆਂ ਜਾਂਦੀਆਂ ਸ਼ਖਸੀਅਤਾਂ ਸਨ ਹਿੰਦੁਸਤਾਨ ਦੀ ਧਰਤੀ 'ਤੇ, ਉਹਨਾਂ ਦਾ ਜ਼ਿਕਰ ਵੀ ਕੀਤਾ, ਪਰ ਸਭ ਹਾਰ ਗਏ, ਥੱਕ ਗਏ, ਭੇਦ ਨਹੀਂ ਕੋਈ ਪਾ ਸਕਦਾ। ਰੱਬ ਦਾ ਭਗਤ, ਪ੍ਰਭੂ ਦਾ ਪਿਆਰਾ ਉਹਨੂੰ ਆਪਣੇ ਹਿਰਦੇ ਵਿੱਚ ਪ੍ਰੇਮ ਨਾਲ ਹੀ ਵੱਸ ਕਰ ਸਕਦਾ। ਗੁਰੂ ਕਿਰਪਾ ਸਦਕਾ ਆਪਾਂ ਇਸ ਪਾਵਨ ਸ਼ਬਦ ਦੀ ਵਿਚਾਰ ਕਰਨੀ ਹੈ। ਆਓ ਵਿਚਾਰਾਂ ਦੀ ਰੰਭਤਾ ਤੋਂ ਪਹਿਲਾਂ ਰਸਨਾ ਪਵਿੱਤਰ ਕਰਦੇ ਹੋਏ, ਮਨ ਬਿਰਤੀਆਂ ਇਕਾਗਰ ਕਰਦੇ ਹੋਏ, ਪਿਆਰ ਸਹਿਤ ਉਚਾਰਨ

ਯਾਦ ਹੈ ਤੇ ਬਾਣੀ ਪ੍ਰਾਰੰਭ ਹੋ ਰਹੀ ਹੈ ਭਗਤ ਕਬੀਰ ਜੀ ਦੀ। ਭਗਤਾਂ ਦੀ ਬਾਣੀ ਦਾ ਇਹ ਪਹਿਲਾ ਸ਼ਬਦ ਹੈ ਧਨਾਸਰੀ ਰਾਗਨ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬੜੀ ਸੁੰਦਰ ਤਰਤੀਬ ਰੱਖੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ। ਪਹਿਲਾਂ ਗੁਰੂ ਸਾਹਿਬਾਨਾਂ ਦੀ ਬਾਣੀ ਹੈ, ਫਿਰ ਭਗਤ ਸਾਹਿਬਾਨਾਂ ਦੀ ਬਾਣੀ ਹੈ, ਅਤੇ ਭਗਤ ਸਾਹਿਬਾਨਾਂ ਵਿੱਚੋਂ ਵੀ ਭਗਤ ਕਬੀਰ ਜੀ ਦੀ ਬਾਣੀ ਪਹਿਲਾਂ ਦਰਜ ਕੀਤੀ ਹੈ, ਜਿਸ ਰਾਗ ਵਿੱਚ ਵੀ ਉਹਨਾਂ ਦੀ ਬਾਣੀ ਹੈ। ਸੋ ਇੱਥੇ ਭਗਤ ਬਾਣੀ ਦੀ ਆਰੰਭਤਾ ਹੁੰਦੀ ਹੈ ਅਤੇ ਸਿਰਲੇਖ ਹੈ ਵੀ ਰਾਗ ਧਨਾਸਰੀ, ਧਨਾਸਰੀ ਰਾਗੰਦਰ ਬਾਣੀ ਭਗਤ ਕਬੀਰ ਜੀ ਕੀ। ਭਗਤ ਕਬੀਰ ਸਾਹਿਬ ਜੀ ਦੀ ਇਹ ਅੰਮ੍ਰਿਤ ਬਾਣੀ ਦਾ ਇਹ ਪਹਿਲਾ ਸ਼ਬਦ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਪੰਚਮ ਪਾਤਸ਼ਾਹ ਜੀ ਨੇ ਮੰਗਲ ਆਰੰਭ ਵਿੱਚ ਕੀਤਾ ਹੈ। ਜਦੋਂ ਵੀ ਕਿਸੇ ਨਵੇਂ ਰਾਗ ਦੀ, ਨਵੇਂ ਸ਼ਬਦ ਦੀ ਵੀ ਭਗਤ ਬਾਣੀ ਦੀ ਪ੍ਰਾਰੰਭਤਾ ਹੁੰਦੀ ਹੈ ਤਾਂ ਗੁਰਦੇਵ ਪਿਤਾ ਮਹਾਰਾਜ ਨੇ ਪੂਰਨ ਮੰਗਲ ਵੀ ਕੀਤੇ ਨੇ ਅਤੇ ਮੰਗਲ ਦਾ ਸੂਖਸ਼ਮ ਰੂਪ ਵੀ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਦਰਜ ਕੀਤਾ। ਸੋ ਇਹ ਦਤਾਰ ਪਿਤਾ ਜੀ ਨੇ ਸੂਖਸ਼ਮ ਮੰਗਲ ਕੀਤਾ ਹੈ। ਇੱਕ ਓਅੰਕਾਰ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਇੱਕ ਹੈ, ਸਭ ਦਾ ਸਿਰਜਣਹਾਰਾ ਹੈ, ਸਭ ਦਾ ਪ੍ਰਤਪਾਲਕ ਹੈ ਅਤੇ ਸਭ ਨੂੰ ਸਮੇਟਣ ਵਾਲਾ। ਇਹ ਤਿੰਨੇ ਸ਼ਕਤੀਆਂ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਵਿੱਚ। ਇੱਕ ਦਾ ਅਰਥ ਹੈ ਉਹ ਇੱਕ ਹੀ ਹੈ ਜਿਹੜਾ ਸਾਨੂੰ ਸਿਰਜ ਰਿਹਾ ਹੈ, ਜਿਹੜਾ ਸਾਨੂੰ ਪਾਲ ਰਿਹਾ ਹੈ ਅਤੇ ਜਿਹੜਾ ਇਸ ਬ੍ਰਹਿਮੰਡ ਨੂੰ ਸਮੇਟ ਰਿਹਾ ਹੈ। ਇੱਕ ਓਅੰਕਾਰ, ਕਾਰ ਦਾ ਭਾਵ ਹੁੰਦਾ ਨਿਰੰਤਰ, ਉਹਦੀ ਇਹ ਕਾਰਜ, ਉਹਦੀ ਇਹ ਕਰਮ ਜਿਹੜਾ ਹੈ ਪਾਲਣ ਦਾ, ਮਾਰਨ ਦਾ, ਪ੍ਰਤਪਾਲਣ ਦਾ ਲਗਾਤਾਰ ਚੱਲ ਰਿਹਾ, ਨਿਰੰਤਰ ਚੱਲ ਰਿਹਾ। ਹਰ ਮਨੁੱਖ ਨਿਰੰਤਰ ਹੀ ਇਹਨਾਂ ਤਿੰਨਾਂ ਸ਼ਕਤੀਆਂ ਦੇ ਵਿੱਚ ਹੀ ਰਹਿੰਦਾ ਹੈ। ਪਰਮਾਤਮਾ ਨਿਰੰਤਰ ਸਾਨੂੰ ਜੀਵਨ ਦਿੰਦਾ ਹੈ, ਨਿਰੰਤਰ ਸਾਡੀ ਪ੍ਰਤਪਾਲਨਾ ਕਰਦਾ ਹੈ। ਜੋ ਅਸੀਂ ਪੰਚਮ ਪਾਤਸ਼ਾਹ ਜੀ ਦੇ ਬਚਨ ਧਨਾਸਰੀ ਰਾਗ ਵਿੱਚ ਹੀ ਪੜ੍ਹਦੇ ਹਾਂ ਕਿ ਉਹਦੀ ਪ੍ਰਤਪਾਲਨਾ ਕੈਸੀ ਹੈ, ਤੁਮ ਦਾਤੇ ਆਕੁਰ ਪ੍ਰਤਪਾਲਕ ਨਾਇਕ ਖਸਮ ਹਮਾਰ, ਨਿਮਕ ਨਿਮਕ ਹਰ ਪਲ ਹਰ ਘੜੀ ਉਹ ਸਾਨੂੰ ਪਾਲਦਾ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਤਾਰ। ਕਿਵੇਂ ਪਾਲਣਾ ਕਰਦਾ ਪੰਚਮ ਪਾਤਸ਼ਾਹ? ਕਹਿੰਦੇ ਜਿਵੇਂ ਇੱਕ ਛੋਟੇ ਬਾਲਕ ਦੀ ਪ੍ਰਤਪਾਲਨਾ ਸੰਭਾਲ ਇੱਕ ਮਾਤਾ ਕਰਦੀ, ਨਿੱਕੇ ਬਾਲਕ ਗੋਦੀ ਵਾਲਾ ਬਾਲਕ ਜਿਹੜਾ ਜਿਹੜਾ ਨਿਰਭਰ ਹੈ ਆਪਣੀ ਮਾਤਾ 'ਤੇ, ਉਸ ਬਾਲਕ ਦੀ ਪ੍ਰਤਪਾਲਨਾ ਜਿਹੜੀ ਹੈ ਉਹ ਮਾਂ ਅੱਠੇ ਪੈਰ ਧਿਆਨ ਵਿੱਚ ਰੱਖਦੀ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦੇ ਅਸੀਂ ਬਾਰਿਕ ਹਾਂ, ਬੱਚੇ ਹਾਂ, ਅਬੋਧ ਬਾਲਕ ਹਾਂ ਅਤੇ ਉਹ ਪਲ ਪਲ ਸਾਡੀ ਪ੍ਰਤਪਾਲਨਾ ਕਰਦਾ। ਹਮ ਬਾਰਿਕ ਤੁਮਰੇ ਤਾਰੇ, ਸਤ ਗੁਰ ਪ੍ਰਸਾਦ, ਸਤ ਦਾ ਅਰਥ ਹੈ ਉਹ ਪਰਮਾਤਮਾ ਸਦੀਵੀ ਹੈ ਜਿਹਨੇ ਸਾਡੀ ਪ੍ਰਤਪਾਲਨਾ ਕਰਨੀ ਹੈ। ਦੁਨੀਆਂ ਦੇ ਅੰਦਰ ਮਾਂ ਬਾਪ ਪ੍ਰਤਪਾਲਨਾ ਕਰਦੇ ਨੇ, ਭੈਣ ਭਰਾ ਰੱਖਿਆ ਕਰਦੇ ਨੇ, ਜਾਂ ਹੋਰ ਸੱਜਣ ਮਿੱਤਰ ਸਾਡੇ ਮਦਦਗਾਰ ਹੋ ਸਕਦੇ ਨੇ, ਪਰ ਸਤ ਕੋਈ ਵੀ ਨਹੀਂ, ਸਦੀਵੀ ਕੋਈ ਵੀ ਨਹੀਂ। ਇਹ ਸੰਸਾ ਬਣਿਆ ਰਹਿੰਦਾ ਵੀ ਕਦੀ ਵੀ ਕਿਸੇ ਦਾ ਸਾਥ ਛੁੱਟ ਸਕਦਾ ਹੈ, ਜਾਂ ਅਸੀਂ ਉਹਨਾਂ ਤੋਂ ਦੂਰ ਹੋ ਸਕਦੇ ਹਾਂ ਜਾਂ ਸਾਡੇ ਤੋਂ ਦੂਰ ਹੋ ਸਕਦੇ ਹਾਂ, ਪਰ ਅਕਾਲ ਪੁਰਖ ਵਾਹਿਗੁਰੂ ਉਹ ਸਮਾਂ ਵਿੱਚ ਜਾਂ ਸੀਮਾ ਵਿੱਚ ਨਹੀਂ ਆਉਂਦਾ ਵੀ ਅਸੀਂ ਜਿਵੇਂ ਕਿਤੇ ਦੂਰ ਚਲੇ ਜਾਈਏ ਤੇ ਮਾਂ ਬਾਪ ਦੀਆਂ ਦੂਰੀਆਂ ਪੈ ਜਾਂਦੀਆਂ, ਭੈਣਾਂ ਭਰਾਵਾਂ ਦੀਆਂ ਦੂਰੀਆਂ ਪੈ ਜਾਂਦੀਆਂ, ਉਹ ਮਦਦਗਾਰ ਨਹੀਂ ਬਣ ਸਕਦੇ। ਪਰ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਸਤ ਹੈ, ਸਤ ਦਾ ਅਰਥ ਹੈ ਹਰ ਥਾਂ 'ਤੇ ਸਦੀਵੀ ਹੈ। ਅਸੀਂ ਜਿੱਥੇ ਵੀ ਚਲੇ ਜਾਵਾਂਗੇ ਉਹ ਵਾਹਿਗੁਰੂ ਸਾਡੀ ਉੱਥੇ ਹੀ ਰੱਖਿਆ ਕਰੇਗਾ, ਕਿਉਂਕਿ ਉਹ ਸੱਤ ਹੈ ਅਤੇ ਸੱਤ ਹਰ ਥਾਂ 'ਤੇ ਹੁੰਦਾ, ਸਦੀਵੀ ਹੁੰਦਾ। ਤਾਂ ਹੀ ਦਾਤਾ ਜੀ ਨੇ ਵਚਨ ਕੀਤੇ ਨੇ, ਸਦਾ ਅੰਗ ਸੰਗੇ ਅਭੰਗੰਗ ਬੇਭੂਤੇ, ਤੂੰ ਸਦਾ ਸਾਡੇ ਸੰਗ ਹੈ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਅਤੇ ਸਦਾ ਸੰਭਾਲੇ, ਉਹਨੂੰ ਸਦਾ ਸਿਮਰਾਂਗੇ ਅਤੇ ਸਦਾ ਹੀ ਸਾਡੇ ਨਾਲ। ਸੱਤ ਹੈ ਗੁਰ ਪ੍ਰਸਾਦ ਅਤੇ ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਬਖਸ਼ਿਸ਼ ਨਾਲ, ਗੁਰੂ ਦੇ ਟੁੱਟ ਜਾਣ ਦੇ ਨਾਲ, ਗੁਰੂ ਦੀ ਖੁਸ਼ੀ ਦੇ ਨਾਲ ਵਾਹਿਗੁਰੂ ਮਿਲਦਾ ਹੈ, ਵਾਹਿਗੁਰੂ ਦੀ ਕਿਰਪਾ ਹੁੰਦੀ ਹੈ। ਸੋ ਇਉਂ ਕਹਿ ਲਈਏ ਵੀ ਰੱਬ ਦਾ ਦਰਵਾਜ਼ਾ ਗੁਰੂ ਦੇ ਦਰਵਾਜ਼ੇ ਕੋਲੋਂ ਆ ਕੇ ਖੁੱਲ੍ਹਦਾ, ਜਿਹੜਾ ਗੁਰੂ ਦੇ ਘਰ ਆ ਗਿਆ ਉਹਦੇ ਲਈ ਪਰਮਾਤਮਾ ਦਾ ਘਰ ਖੁੱਲ੍ਹ ਜਾਂਦਾ, ਅਤੇ ਜਿਹਦੇ ਲਈ ਗੁਰੂ ਦਾ ਦਰਵਾਜ਼ਾ ਬੰਦ ਹੈ ਉਹਦੇ ਲਈ ਪਰਮੇਸ਼ਵਰ ਦਾ ਦਰਵਾਜ਼ਾ ਨਹੀਂ ਖੁੱਲ੍ਹ ਸਕਦਾ, ਭਾਵੇਂ ਕੋਈ ਕਿੰਨਾ ਮਰਜ਼ੀ ਯਤਨ ਕਰ ਲਵੇ।
ਗੁਰੂ ਦਾ ਦਰਵਾਜ਼ਾ ਹੀ ਪਰਮਾਤਮਾ ਦੇ ਘਰ ਦਾ ਰਾਹ ਹੈ। ਇਸ ਕਰਕੇ ਸਤ ਗੁਰ ਪ੍ਰਸਾਦ, ਗੁਰੂ ਪ੍ਰਸਾਦ ਲੈਣਾ ਹੀ ਹਰ ਸਿੱਖ ਦਾ ਸਭ ਤੋਂ ਵੱਡਾ ਪ੍ਰਯੋਜਨ ਹੋਣਾ ਚਾਹੀਦਾ। ਹਰ ਸਿੱਖ ਦੀ ਸਭ ਤੋਂ ਵੱਡੀ ਜਿਹੜੀ ਇੱਛਾ ਹੋਣੀ ਚਾਹੀਦੀ ਹੈ, ਉਹ ਹੋਰ ਕੋਈ ਇੱਛਾ ਨਹੀਂ ਹੋਣੀ ਚਾਹੀਦੀ, ਇਹ ਇੱਛਾ ਹੋਣੀ ਚਾਹੀਦੀ ਵੀ ਸਾਨੂੰ ਗੁਰੂ ਦੀ ਖੁਸ਼ੀ ਕਿਵੇਂ ਮਿਲੇ, ਗੁਰੂ ਦੀ ਕਿਰਪਾ ਕਿਵੇਂ ਮਿਲੇ। ਅਤੇ ਗੁਰੂ ਕਿਰਪਾ, ਗੁਰੂ ਹੁਕਮ ਵਿੱਚ ਰਹਿ ਕੇ, ਗੁਰੂ ਰਜ਼ਾ ਵਿੱਚ ਰਹਿ ਕੇ, ਗੁਰੂ ਦੀ ਬਾਣੀ, ਗੁਰੂ ਦੀ ਸੰਗਤ ਵਿੱਚ ਆ ਕੇ ਪ੍ਰਾਪਤ ਹੁੰਦੀ। ਇਸ ਕਰਕੇ ਕਿਹਾ ਗੁਰਪ੍ਰਸਾਦ, ਉਹ ਅਕਾਲ ਪੁਰਖ ਜਿਹੜਾ ਸਾਡਾ ਸਾਰਿਆਂ ਦਾ ਦਾਤਾ ਹੈ, ਸਦਾ ਹੀ ਸਾਡੀ ਰੱਖਿਆ ਕਰਦਾ, ਹਰ ਥਾਂ 'ਤੇ ਰੱਖਿਆ ਕਰਦਾ, ਉਹ ਗੁਰੂ ਦੀ ਕਿਰਪਾ ਦੇ ਨਾਲ ਨਜ਼ਰੀ ਆਉਂਦਾ, ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ। ਹੁਣ ਭਗਤ ਜੀ ਦਾ ਪਾਵਨ ਸ਼ਬਦ ਪ੍ਰਾਰੰਭ ਹੁੰਦਾ ਹੈ, ਸਨਕ ਸਨੰਦ ਮਹੇਸ਼ ਸਮਾਨਾ। ਇਹ ਦੇਵਤਿਆਂ ਦੇ ਨਾਂ ਨੇ, ਸਨਕ ਅਤੇ ਸਨੰਦ ਜਿਹੜੇ ਨੇ ਇਹ ਬ੍ਰਹਮਾ ਦੇ ਪੁੱਤਰ ਨੇ। ਭਗਤ ਕਬੀਰ ਜੀ ਨੇ ਇਸ ਪਾਵਨ ਸ਼ਬਦ ਅੰਦਰ ਵੱਡੇ ਤੋਂ ਵੱਡੇ ਮਹਾਨ ਦੇਵਤੇ ਦਾ ਜ਼ਿਕਰ ਕੀਤਾ, ਵੀ ਛੋਟੇ ਦੀ ਗੱਲ ਹੀ ਨਹੀਂ ਕੀਤੀ। ਵੀ ਜੇ ਕੋਈ ਆਖੇ ਵੀ ਮੇਰੇ ਅੰਦਰ ਤਾਂ ਸਮਰੱਥਾ ਨਹੀਂ, ਅਤੇ ਜਿਹੜੇ ਬਹੁਤ ਵਿਦਵਾਨ ਪੁਰਸ਼ ਨੇ, ਜਿਹੜੇ ਬੜੇ ਬੜੇ ਵੱਡੇ ਕਮਾਲ ਦੇ ਗਿਆਨੀ ਨੇ, ਪੰਡਿਤ ਨੇ, ਗੁਣਵਾਨ ਨੇ, ਉਹ ਤਾਂ ਰੱਬ ਨੂੰ ਜਾਣ ਹੀ ਸਕਦੇ ਨਾ। ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਵਿੱਚ ਭਗਤ ਜੀ ਉਹਦਾ ਭੁਲੇਖਾ ਕੱਢਦੇ ਨੇ ਉਹਨਾਂ ਦਾ, ਕਹਿੰਦੇ ਆਮ ਇਨਸਾਨ ਦੀ ਗੱਲ ਤਾਂ ਛੱਡੋ, ਸਨਕ ਸਨੰਦ ਵੱਡੇ ਦੇਵਤੇ ਬ੍ਰਹਮਾ ਦੇ ਪੁੱਤਰ, ਸਨਕ ਸਨੰਦ, ਸਨਤ ਕੁਮਾਰ, ਇਹ ਚਾਰ ਪੁੱਤਰ ਸਨ, ਉਹਨਾਂ ਵਿੱਚੋਂ ਦੋ ਦਾ ਜ਼ਿਕਰ ਕੀਤਾ। ਕਹਿੰਦੇ ਮਹਾਨ ਨੇ, ਬੜੇ ਸਿਆਣੇ ਨੇ, ਬੜੇ ਵਿਦਵਾਨ ਸਨ, ਬਹੁਤ ਕਮਾਲ ਦੀ ਵਿੱਦਿਆ ਸੀ ਇਹਨਾਂ ਕੋਲ, ਅਤੇ ਬ੍ਰਹਮਾ ਦੇ ਪੁੱਤਰ, ਬ੍ਰਹਮਾ ਨੂੰ ਸ੍ਰਿਸ਼ਟੀ ਦਾ ਕਰਤਾ ਮੰਨਿਆ ਗਿਆ। ਕਹਿੰਦੇ ਉਹਦੇ ਪੁੱਤਰ ਅਤੇ ਮਹੇਸ਼ ਸਮਾਨਾ, ਮਹੇਸ਼ ਦਾ ਅਰਥ ਹੈ ਮਹੇਸ਼, ਸ਼ਿਵਜੀ ਨੂੰ ਕਿਹਾ ਗਿਆ ਜਿਹਦੀ ਸਮਾਧੀ ਬੜੀ ਵੱਡੀ ਹੈ, ਜੋ ਬਹੁਤ ਗੁਣੀ ਗਿਆਨੀ ਹੈ। ਸਮਾਨਾ ਦਾ ਅਰਥ ਹੈ ਇਹਨਾਂ ਵਰਗੇ ਹੋਰ ਜਿੰਨੇ ਵੀ ਇਹਨਾਂ ਵਰਗੀ ਸ਼ਕਤੀ ਰੱਖਦੇ। ਬਾਬਾ ਕਬੀਰ ਜੀ ਕਹਿੰਦੇ ਭਾਵੇਂ ਕੋਈ ਸਨਕ ਹੋਵੇ, ਭਾਵੇਂ ਸਨੰਦ ਹੋਵੇ, ਦੋਵੇਂ ਭਰਾ ਬ੍ਰਹਮਾ ਦੇ ਪੁੱਤਰ, ਅਤੇ ਭਾਵੇਂ ਕੋਈ ਮਹੇਸ਼ ਵਰਗਾ, ਸ਼ਿਵਜੀ ਵਰਗਾ ਕਈ ਹਜ਼ਾਰਾਂ ਸਾਲਾਂ ਦੀ ਸਮਾਧੀ ਲਾ ਕੇ ਬੈਠਾ ਹੋਵੇ, ਇਹਨਾਂ ਵਰਗੇ ਹੋਰ ਅਨੇਕਾਂ ਹੋ ਜਾਣ, ਇਕੱਲੇ ਨਹੀਂ, ਇਹਨਾਂ ਵਰਗੀ ਸ਼ਕਤੀ, ਇਹਨਾਂ ਵਰਗੀ ਸਮਰੱਥਾ ਕਿਸੇ ਹੋਰ ਕੋਲ ਵੀ ਹੋਵੇ, ਇਹਨਾਂ ਸਮਾਨ ਜਿਹੜੇ ਹੋਣ, ਸਨਕ ਸਨੰਦ ਮਹੇਸ਼ ਸਮਾਨਾ। ਅਤੇ ਅੱਗੇ ਫਿਰ ਹੋਰ ਜ਼ਿਕਰ ਕੀਤਾ, ਸੇਖ ਨਾਗ ਤੇਰੋ ਮਰਮ ਨਾ ਜਾਣਾ। ਸ਼ੇਖ ਨਾਗ ਨਾਗਾਂ ਵਿੱਚੋਂ, ਸਰਪਾਂ ਵਿੱਚੋਂ ਬੜਾ ਵੱਡਾ ਮੰਨਿਆ ਜਾਂਦਾ, ਉਹ ਛਾਂ ਕਰਦਾ ਵਿਸ਼ਨੂੰ। ਜੇ ਕਿਤੇ ਅਸੀਂ ਸਨਾਤਨ ਧਰਮ ਦੀਆਂ ਕਲਾਕ੍ਰਿਤੀਆਂ ਵੇਖੀਏ ਜਾਂ ਉਹਨਾਂ ਦਾ ਇਤਿਹਾਸ ਦੇਖੀਏ, ਤਾਂ ਜੋ ਵਿਸ਼ਨੂੰ ਦੀ ਆਕ੍ਰਿਤੀ ਹੈ ਜਾਂ ਵਿਸ਼ਨੂੰ ਦਾ ਸਰੂਪ ਬਣਾਇਆ, ਉਹ ਇਸ ਤਰ੍ਹਾਂ ਬਣਾਇਆ ਵੀ ਕੌਲ ਫੁੱਲ 'ਤੇ ਸਾਗਰ ਦੇ ਵਿੱਚ ਆਰਾਮ ਫਰਮਾ ਰਿਹਾ ਹੈ, ਅਤੇ ਸਰਪ ਉਹਨੂੰ ਜਿਹੜਾ ਹੈ ਛਾਂ ਕਰ ਰਿਹਾ, ਉਹ ਸੇਖ ਨਾਗ ਹੈ ਜਿਹੜਾ ਉਹਨੂੰ ਛਾਂ ਕਰ ਰਿਹਾ। ਇਹ ਸੰਸਾਰ ਦੀ ਮਾਇਆ, ਉਹਦਾ ਪਰਛਾਵਾਂ ਹੈ, ਇਹ ਜਗਤ ਸੰਸਾਰ ਅੰਦਰ ਉਹ ਵਿਦਿਆਮਾਨ ਹੈ, ਵਿਰਾਜਮਾਨ ਹੈ, ਇਹ ਪ੍ਰਤੀਕ ਹੈ, ਉਹ ਫੋਟੋ ਦਾ ਕਹਿ ਲਈ ਜਾਂ ਉਹ ਕਹਾਣੀ ਦਾ ਕਹਿ ਲਈ। ਤਾਂ ਭਗਤ ਕਬੀਰ ਜੀ ਨੇ ਉਹ ਪ੍ਰਤੀਬਿੰਬ ਵੀ ਵਰਤਿਆ ਹੈ, ਕਹਿੰਦੇ ਸੇਖ ਨਾਗ ਜਿਹੜਾ ਹਜ਼ਾਰਾਂ ਫਨਾਂ ਦਾ ਮਾਲਕ ਹੈ, ਅਤੇ ਹਰ ਫਨ ਤੋਂ ਨਵਾਂ ਨਾਂ ਉਚਾਰਨ ਕਰਦਾ, ਹਰ ਵਾਰ ਨਵਾਂ ਨਾਂ ਉਚਾਰਦਾ ਪਰਮਾਤਮਾ ਦਾ ਭੇਦ ਪਾਉਣ ਲਈ, ਅੰਤ ਪਾਉਣ ਲਈ। ਪਰ ਬਾਬਾ ਜੀ ਕਹਿੰਦੇ ਤੇਰੋ ਮਰਮ ਨਾ ਜਾਣਾ, ਇਹ ਵਾਹਿਗੁਰੂ ਪਰਮਾਤਮਾ ਜੀ, ਇਹਨਾਂ ਵਿੱਚੋਂ ਕਿਸੇ ਨੇ ਤੇਰਾ ਅੱਜ ਤੱਕ ਭੇਦ ਨਹੀਂ ਜਾਣਿਆ, ਭਾਵੇਂ ਜਿੰਨਾ ਮਰਜ਼ੀ ਤੇਰੇ ਗੁਣ ਗਿਆਨ ਗੁਣ ਨੂੰ ਬਿਆਨ ਕੀਤਾ ਹੈ, ਤੇਰੇ ਨਾਮਾਂ ਨੂੰ ਬਿਆਨ ਕੀਤਾ ਹੈ, ਸਮਾਧੀਆਂ ਲਾਈਆਂ ਨੇ, ਵੇਦ ਪਾਠ ਕੀਤਾ ਹੈ, ਗ੍ਰੰਥਾਂ ਦਾ ਰਤਨ ਕੀਤਾ ਹੈ, ਰਟਨ ਕੀਤਾ ਹੈ, ਪਰ ਹੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਜੀ, ਇਹਨਾਂ 'ਚੋਂ ਕੋਈ ਤੇਰਾ ਮਰਮ, ਮਰਮ ਦਾ ਅਰਥ ਹੈ ਭੇਦ, ਤੇਰੇ ਭੇਦ ਨੂੰ ਪੂਰਨ ਤੌਰ 'ਤੇ ਨਹੀਂ ਜਾਣ ਸਕਦਾ, ਭੇਦ ਨਹੀਂ ਸਮਝ ਸਕਦਾ ਤੇਰਾ ਵੀ ਤੂੰ ਹੈ ਕੀ, ਕਿੰਨਾ ਕੁਝ ਪਰਮਾਤਮਾ ਬਾਬਤ ਜੀਵ ਨੇ, ਜਿਵੇਂ ਬੰਦਾ ਕੁਦਰਤ ਦੇ ਸੁਭਾਅ ਨੂੰ ਲੱਭਣ ਦਾ, ਸਮਝਣ ਦਾ ਯਤਨ ਕਰਦਾ ਨਾ, ਇਹ ਮਨੁੱਖ ਦੀ ਫਿਤਰਤ ਹੈ, ਪ੍ਰਾਣੀ ਦੀ ਫਿਤਰਤ ਹੈ ਕਿ ਹਰ ਬ੍ਰਹਿਮੰਡ ਦੇ, ਹਰ ਖੰਡ ਦੇ ਕਿਸੇ ਵੀ ਜੀਵ ਪ੍ਰਾਣੀ ਦੇ ਸੁਭਾਅ ਨੂੰ ਪਕੜਨਾ ਚਾਹੁੰਦਾ, ਲੱਭਣਾ ਚਾਹੁੰਦਾ ਵੀ ਇਹਦਾ ਭੇਦ ਪੈ ਜਾਵੇ, ਕਿਉਂਕਿ ਜਿਹਦਾ ਭੇਦ ਪਾ ਲੈਂਦਾ ਉਹਨੂੰ ਆਪਣੇ ਵੱਸ ਕਰ ਲੈਂਦਾ। ਭੇਦ ਪਾਉਣ ਦਾ ਮਤਲਬ ਇਹ ਪਿੱਛੇ ਇੱਛਾ ਹੁੰਦੀ ਹੈ ਵੀ ਇਹ ਮੇਰੇ ਅਧੀਨ ਹੋ ਜਾਏ, ਅਧੀਨ ਕਰਨ ਦਾ ਮਨੁੱਖ ਦਾ ਆਰੰਭ ਦਾ ਸੁਭਾਅ ਹੈ, ਇਹ ਆਪ ਅਧੀਨ ਹੈ, ਪਰਾਧੀਨ ਹੈ ਅਤੇ ਦੂਜੇ ਨੂੰ ਵੀ ਪਰਾਧੀਨ ਕਰਦਾ ਹੈ,
ਇਸ ਕਰਕੇ ਭੇਦ ਸਿਰਫ ਇਸ ਲਈ ਪਾਇਆ ਜਾਣ ਦੀ ਇੱਛਾ ਹੁੰਦੀ ਹੈ ਵੀ ਮੈਂ ਇਸ ਨੂੰ ਜਾਣ ਲਵਾਂ, ਸਮਝ ਲਵਾਂ ਤੇ ਫਿਰ ਮੇਰੇ ਅਧੀਨ ਹੋ ਜਾਏ। ਤੇ ਮਨੁੱਖ ਸੋਚਦਾ ਹੈ ਜਿਵੇਂ ਕੁਦਰਤ ਦੇ ਕੁਝ ਹਿੱਸਿਆਂ ਦਾ ਇਹਨੇ ਮਰਮ ਜਾਣ ਲਿਆ ਹੈ, ਉਹਨਾਂ ਨੂੰ ਵਸ ਕਰਦਾ, ਪਰ ਉਹ ਵੀ ਅਖੀਰ ਕਿਤੇ ਦੇ ਹੱਥ ਖੜੇ ਹੋ ਜਾਂਦੇ ਨੇ। ਤੇ ਪਰਮਾਤਮਾ ਤੇ ਇਹੋ ਜਿਹੇ ਪਤਾ ਨਹੀਂ ਕਿੰਨੇ ਕੁ ਬ੍ਰਹਿਮੰਡ ਸਿਰਜਣ ਵਾਲਾ, ਉਹਦਾ ਇਹ ਭੇਦ ਕਿਵੇਂ ਪਾ ਸਕਦਾ? ਮਨੁੱਖ ਹੀ ਨਹੀਂ, ਵੱਡੇ ਵੱਡੇ ਦੇਵਤੇ ਨਹੀਂ ਪਾ ਸਕਦੇ। ਆਪਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਇੱਕ ਪੜ੍ਹਦੇ ਹਾਂ, ਹੋਰ ਸੌਖਾ ਹੋ ਜਾਏਗਾ। ਅਕਾਲ ਉਸਤਤ ਦੇ ਵਿੱਚ ਸਤਿਗੁਰਾਂ ਨੇ ਉਹਦੇ ਵਿੱਚ ਵੀ ਬ੍ਰਹਮਾ ਦਾ, ਉਹਦੇ ਪੁੱਤਰਾਂ ਦਾ, ਦੇਵਤਿਆਂ ਦਾ ਜ਼ਿਕਰ ਕੀਤਾ, ਵੇਦਾਂ ਕਿਤਾਬਾਂ ਦਾ ਜ਼ਿਕਰ ਕੀਤਾ ਵੀ ਜਿਹੜੇ ਭੇਦ ਪਾਉਣਾ ਚਾਹੁੰਦੇ ਨੇ, ਮਰਮ ਪਾਉਣਾ ਚਾਹੁੰਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ। ਸਤਿਗੁਰੂ ਜੀ ਦਾ ਬਚਨ ਹੁੰਦਾ, ਨਾਰਦ ਸੇ ਚਤੁਰਾਨਨ ਸੇ ਰਮਨਾ ਰਿਖ ਸੇ ਸਭ ਹੂੰ ਮਿਲ ਗਾਏ, ਵੇਦ ਕਤੇਬ ਨਾ ਭੇਦ ਲਖਿਓ, ਸਭ ਹਾਰ ਥੱਕੇ ਹਰ ਹਾਥ ਨਾ ਆਇਓ, ਪਾਰ ਨਾ ਪਾਏ ਸਕੈ ਉਮਾਪਤ, ਸਿੱਧ ਸਨਾਥ ਸਨੰਤਨ ਧਿਆਇਓ। ਇਹ ਤਿੰਨ ਗੱਲਾਂ ਕਹਿ ਕੇ ਤਿੰਨ ਪੰਕਤੀਆਂ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਮਨੁੱਖ ਨੂੰ। ਉਹ ਮਨੁੱਖ ਇਹ ਆਪਣੇ ਮਨ ਦਾ ਹੱਟ ਛੱਡ ਦੇ, ਇਹ ਅਣਜਾਣਪੂਣਾ ਛੱਡ ਦੇ ਵੀ ਮੈਂ ਰੱਬ ਦਾ ਭੇਦ ਪਾ ਲਵਾਂਗਾ, ਮੈਂ ਰੱਬ ਨੂੰ ਪੂਰਨ ਤੌਰ ਤੇ ਜਾਣ ਲਵਾਂਗਾ। ਕਹਿੰਦੇ ਤੂੰ ਛੱਡ, ਨਾਰਦ ਸੇ ਚਤੁਰਾਨਨ ਸੇ ਰਮਨਾ ਰਿਖ ਸੇ। ਨਾਰਦ ਵਰਗੇ ਰਿਸ਼ੀ ਕਿੰਨਾ ਉਹਨਾਂ ਨੇ ਜਸ ਕੀਤਾ ਪਰਮਾਤਮਾ ਦਾ, ਦੋ ਤਾਰੇ ਦੇ ਉੱਤੇ ਜਸ ਕਰਦੇ ਰਹੇ ਆਪਣੇ ਵੀਨਾ ਤੇ। ਚਤੁਰਾਨਨ ਚਤੁਰਮੁਖ ਵਾਲਾ ਬ੍ਰਹਮਾ, ਉਹਨੇ ਕਿੰਨਾ ਪਰਮਾਤਮਾ ਦਾ ਜਸ ਕੀਤਾ, ਵੇਦ ਰਚੇ ਨੇ, ਸ੍ਰਿਸ਼ਟੀ ਦਾ ਪੈਦਾ ਕਰਤਾ ਮੰਨਿਆ ਜਾਂਦਾ। ਪਰ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਫਿਰ ਇਹ ਵੀ ਬਚਨ ਕੀਤੇ ਨੇ ਵੀ ਇੱਕ ਬ੍ਰਹਮਾ ਤੇ ਛੱਡੋ, ਕਰੋੜ ਬ੍ਰਹਮਾ ਜਿਹੜੇ ਨੇ, ਕੋਟ ਬ੍ਰਹਮਾ ਸ੍ਰਿਸ਼ਟੀ ਸਾਜਣ ਤੇ ਪਰਮਾਤਮਾ ਨੇ ਲਾਏ, ਇੱਕ ਦੀ ਗੱਲ ਛੱਡੋ। ਕਹਿੰਦੇ ਨਾਰਦ ਸੇ ਚਤੁਰਾਨਨ ਸੇ ਰਮਨਾ ਰਿਖ ਸੇ, ਵੱਡੇ ਵੱਡੇ ਰਿਖੀ ਜਿਹੜੇ ਸਨ, ਵੱਡੇ ਵੱਡੇ ਤਪਸਵੀ ਜਿਹੜੇ ਸਨ, ਜਿਨ੍ਹਾਂ ਨੇ ਜੰਗਲਾਂ ਵਿੱਚ, ਗੁਫਾਵਾਂ ਕੰਦਰਾਂ ਵਿੱਚ ਬੈਠ ਕੇ ਭੇਦ ਪਾਉਣ ਦਾ ਯਤਨ ਕੀਤਾ, ਤੇ ਉਹਨਾਂ ਬਾਬਤ ਕਹਿੰਦੇ ਰਮਨਾ ਰਿਖ ਸੇ ਸਭ ਹੂੰ ਮਿਲ ਗਾਇਓ, ਸਾਰਿਆਂ ਨੇ ਮਿਲ ਕੇ ਗਾਇਆ, ਸਾਰਿਆਂ ਨੇ ਵਸ ਕਰਨ ਦਾ ਯਤਨ ਕੀਤਾ। ਵੇਦ ਕਤੇਬ ਨਾ ਭੇਦ ਲਖਿਓ, ਫਿਰ ਵੇਦ ਰਚੇ, ਕਤੇਬਾਂ ਰਚੀਆਂ ਗਈਆਂ ਭੇਦ ਜਾਣਨ ਦੇ ਲਈ। ਵੇਦ ਕਤੇਬ ਨਾ ਭੇਦ ਲਖਿਓ, ਸਭ ਹਾਰ ਪਰੇ ਹਰ ਹਾਥ ਨਾ ਆਇਓ। ਕਹਿੰਦੇ ਸਾਰੇ ਹਾਰ ਗਏ, ਥੱਕ ਗਏ, ਉਹ ਅਕਾਲ ਪੁਰਖ ਵਾਹਿਗੁਰੂ ਇਸ ਤਰ੍ਹਾਂ ਕਿਸੇ ਦੇ ਹੱਥ ਨਹੀਂ ਆਉਂਦਾ, ਵਸ ਨਹੀਂ ਆਉਂਦਾ, ਪਾਰ ਨਾ ਪਾਏ ਸਕੈ ਉਮਾਪਤ। ਸ਼ਿਵਜੀ ਜੋ ਮਹੇਸ਼ ਦਾ ਗੱਲ ਦੀ ਗੱਲ ਬਾਬਾ ਕਬੀਰ ਜੀ ਨੇ ਕੀਤੀ ਹੈ, ਗੁਰੂ ਸਾਹਿਬ ਕਹਿੰਦੇ ਪਾਰ ਨਾ ਪਾਏ ਸਕੈ ਉਮਾਪਤ, ਸਿੱਧ ਸਨਾਤ ਸਨੰਤਨ ਧਿਆਇਓ। ਉਹ ਵੀ ਨਹੀਂ ਪਾਰ ਪਾ ਸਕਦੇ ਜਿਹੜੇ ਇੰਨੀ ਇੰਨੀ ਲੰਮੀਆਂ ਸਮਾਧੀਆਂ ਲਾ ਕੇ ਬੈਠੇ, ਸਿੱਧ ਸਮਾਧ। ਫਿਰ ਕਹਿੰਦੇ ਕੀ ਕੀਤਾ ਜਾਏ, ਪਾਰ ਨਾ ਪਾਏ ਸਕੈ ਉਮਾਪਤ, ਸਿੱਧ ਸਨਾਤ ਸਨੰਤਨ ਧਿਆਇਓ। ਧਿਆਨ ਧਰੋ ਤਹਿ ਕੋ ਮਨ ਮੈਂ, ਜਹ ਕੋ ਅਮਿਤੋਜ ਸਭੈ ਜਗ ਛਾਇਓ। ਦਸਮ ਪਾਤਸ਼ਾਹ ਜੀ ਕਿਰਪਾ ਕਰਦੇ ਭਾਈ, ਸਿਰਫ ਉਹਨੂੰ ਆਪਣੇ ਹਿਰਦੇ ਚ ਵਸਾ, ਧਿਆਨ ਧਰੋ ਤਹਿ ਕੋ ਮਨ ਮੈਂ, ਜਹ ਕੋ ਅਮਿਤੋਜ, ਜਿਹਦੇ ਬਲ ਨਾਲ, ਜਿਹਦੇ ਪ੍ਰਤਾਪ ਨਾਲ ਅਸੀਂ ਚੱਲਦੇ ਪਏ ਹਾਂ। ਸਭੈ ਜਗ ਛਾਇਓ, ਇਹ ਜਗ ਜੇ ਪ੍ਰਕਾਸ਼ਮਾਨ ਹੈ, ਇਹ ਜਗ ਜੇ ਜਾਗਦਾ ਹੈ, ਸਚੇਤ ਹੈ, ਚੇਤਨ ਪ੍ਰਤੀਤ ਹੁੰਦਾ ਹੈ, ਤਾਂ ਉਹਦੇ ਪਿੱਛੇ ਉਹਦੀ ਸੱਤਿਆ ਹੈ। ਸੋ ਉਹਦੀ ਅਸੀਂ ਸੱਤਿਆ, ਉਹਦੀ ਅਸੀਂ ਅੰਸ ਹਾਂ, ਤੇ ਉਹਦੀ ਅੰਸ਼ ਉਹਦਾ ਭੇਦ ਕਿਵੇਂ ਪਾ ਸਕਦੀ? ਉਹਦੇ ਵਿੱਚ ਅਭੇਦ ਹੋ ਸਕਦੀ ਹੈ, ਪਰ ਉਹਦਾ ਭੇਦ ਨਹੀਂ ਪਾ ਸਕਦੀ। ਇਸ ਕਰਕੇ ਕਿਹਾ, ਹਾਰ ਕੇ ਆਪਣੇ ਆਪ ਨੂੰ ਸਰੈਂਡਰ ਕਰਕੇ, ਧਿਆਨ ਧਰੋ ਤਿਹ ਕੋ ਮਨ ਮੈਂ, ਉਹਦਾ ਧਿਆਨ ਧਰੀਏ, ਜਿਹ ਕੋ ਅਮਿਤੋਜ, ਜਿਹਦੇ ਬਲ ਨਾਲ, ਜਿਹਦੀ ਤਾਕਤ ਨਾਲ, ਜਿਹਦੀ ਸਮਰੱਥਾ ਨਾਲ, ਸਭੈ ਜਗ ਛਾਇਓ, ਸਾਰਾ ਜਗ ਪ੍ਰਗਟ ਹੈ, ਅਸੀਂ ਪ੍ਰਗਟ ਹੋਏ ਹਾਂ, ਅਸੀਂ ਸਾਨੂੰ ਆਪਣੀ ਮੈਂ ਦੀ ਪ੍ਰਤੀਤੀ ਜੇ ਹੁੰਦੀ ਹੈ, ਤੇ ਇਹਦੇ ਪਿੱਛੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੱਤਿਆ ਹੈ। ਉਸ ਵੱਡੀ ਮੈਂ ਕਰਕੇ ਸਾਨੂੰ ਸਾਡੀ ਮੈਂ ਦਿਸਦੀ ਹੈ, ਸਾਨੂੰ ਆਪਣਾ ਆਪਾ ਪ੍ਰਤੀਤ ਹੁੰਦਾ ਹੈ। ਇਸ ਕਰਕੇ ਦਰਦਾ ਬਾਬਾ ਕਬੀਰ ਜੀ ਕਹਿੰਦੇ, ਸ਼ੇਖ ਨਾਗ ਤਿਰ ਮਰਮ ਨਾ ਜਾਣਾ, ਕਿ ਸ਼ੇਖ ਨਾਗ ਵਰਗਿਆਂ ਨੇ ਵੀ, ਹਜ਼ਾਰਾਂ ਫਨ ਕਹਿਣ ਵਾਲੇ ਵੀ, ਤੇਰਾ ਮਰਮ ਭੇਦ ਕਿਵੇਂ ਕੋਈ ਜਾਣ ਸਕਦਾ? ਕਿਉਂਕਿ ਬੰਦੇ ਨੇ ਭੇਦ ਜਾਣਨਾ ਹੈ, ਕਿਸੇ ਚੀਜ਼ ਨੂੰ ਸਮਝਣਾ ਹੈ, ਤੇ ਕਿਹਦੇ ਨਾਲ ਸਮਝਦਾ? ਅਸੀਂ ਕੋਈ ਵਸਤੂ ਨੂੰ ਜਾਣਦੇ ਹਾਂ, ਸਮਝਦੇ ਹਾਂ, ਕਿਵੇਂ ਸਮਝਦੇ ਹਾਂ? ਅੱਖਾਂ ਨਾਲ ਵੇਖਦੇ ਹਾਂ, ਅੱਖਾਂ ਨਾਲ ਵੇਖਿਆ ਤੇ ਉਸ ਵਸਤੂ ਦਾ ਨਿਰੀਖਣ ਕਰਦੇ ਹਾਂ ਵੀ ਇਹ ਕਿਵੇਂ ਦੀ ਹੈ। ਰੰਗ ਰੂਪ ਕਰਕੇ ਅਸੀਂ ਅੱਖਾਂ ਨਾਲ ਵੇਖ ਸਕਦੇ ਹਾਂ, ਆਕਾਰ ਕਰਕੇ ਅਸੀਂ ਅੱਖਾਂ ਨਾਲ ਕਰ ਸਕਦੇ ਹਾਂ ਵੀ
ਏਡੀ ਵੱਡੀ ਹੈ, ਏਡੀ ਲੰਮੀ ਚੌੜੀ ਵਸਤੂ ਹੈ, ਪਦਾਰਥ ਹੈ, ਰੰਗ ਇਹਦਾ ਆ ਹੈ, ਸੁਭਾਅ ਇਹਦਾ ਇਹ ਹੈ, ਅੱਖਾਂ ਨਾਲ ਵੇਖ ਲਿਆ। ਜੇ ਉਹਦੇ ਵਿੱਚ ਕੋਈ ਆਵਾਜ਼ ਹੋਵੇ, ਬੋਲਦਾ ਹੋਵੇ, ਮਨ ਨੂੰ ਇੱਕ ਮਨੁੱਖ ਨੂੰ ਜਾਣਨਾ ਚਾਹੁੰਦਾ, ਕਿਵੇਂ ਜਾਣੇਗਾ? ਪਹਿਲਾਂ ਨੇਤਰਾਂ ਨਾਲ ਵੇਖਦਾ, ਸਭ ਤੋਂ ਪਹਿਲਾਂ ਅੱਖਾਂ ਨੇ ਜੋ ਬੰਦੇ ਦੇ ਲਈ ਨਿਰੀਖਣ ਦਾ ਕੰਮ ਕਰਦੀਆਂ ਨੇ। ਬੰਦਾ ਜੋ ਵੀ ਅੰਦਾਜ਼ਾ ਲਾਉਂਦਾ ਹੈ, ਜਿਸ ਕਿਸੇ ਵਸਤੂ ਦਾ ਵੀ ਭੇਦ ਪਾਉਣਾ ਚਾਹੁੰਦਾ, ਸਭ ਤੋਂ ਪਹਿਲਾਂ ਅੱਖਾਂ ਉਹਦੇ ਲਈ ਮਦਦਗਾਰ ਬਣਦੀਆਂ। ਜੋ ਅਸੀਂ ਵੇਖਿਆ, ਵੇਖਣ ਤੋਂ ਅਸੀਂ ਅੰਦਾਜ਼ਾ ਲਾਉਂਦੇ ਹਾਂ, ਅੰਦਾਜ਼ਾ ਲਾਉਣਾ, ਮਰਮ ਲਾਉਣਾ, ਭੇਦ ਪਾਉਣਾ। ਅੱਖਾਂ ਸਭ ਤੋਂ ਪਹਿਲਾਂ ਸਾਨੂੰ ਸੂਚਨਾ ਦਿੰਦੀਆਂ ਨੇ। ਉਸ ਤੋਂ ਬਾਅਦ ਫਿਰ ਅਸੀਂ ਕੰਨਾਂ ਦਾ ਸਹਾਰਾ ਲੈਂਦੇ ਹਾਂ ਵੀ ਕੰਨਾਂ ਤੋਂ ਕੋਈ ਕਿਸੇ ਦਾ ਬੋਲ ਪਤਾ ਲੱਗ ਜਾਏ, ਆਵਾਜ਼ ਤੋਂ ਪਤਾ ਲੱਗ ਜਾਏ ਵੀ ਕੀ ਬੋਲਦਾ ਹੈ, ਕਿੱਥੋਂ ਬੋਲਦਾ ਹੈ, ਕਿੰਨਾ ਸਿਆਣਾ ਹੈ, ਕਿੰਨਾ ਮੂਰਖ ਹੈ। ਫਿਰ ਕੰਨ ਸਾਡੇ ਮਦਦਗਾਰ ਹੁੰਦੇ ਨੇ, ਅਸੀਂ ਕੰਨਾਂ ਨਾਲ ਜਾਣ ਸਕਦੇ ਹਾਂ। ਮੰਨ ਲਓ ਕਿਸੇ ਵਸਤੂ ਦਾ ਆਕਾਰ ਨਹੀਂ ਹੈ, ਉਹਨੂੰ ਅੱਖਾਂ ਨਾਲ ਨਹੀਂ ਵੇਖ ਸਕਦੇ, ਉਹਦੀ ਆਵਾਜ਼ ਨਹੀਂ ਉਹਨੂੰ ਕੰਨਾਂ ਨਾਲ ਨਹੀਂ ਸੁਣ ਸਕਦੇ, ਫਿਰ ਕੀ ਕਰਨਾ? ਫਿਰ ਨਾਸਕਾ ਸਾਡਾ ਕੰਮ ਕਰਦੀ ਹੈ। ਵੇਖੋ ਪਰਮਾਤਮਾ ਨੇ ਕਿੰਨੇ ਸਾਨੂੰ ਦੁਨੀਆਂ ਦੇ ਭੇਦ ਪਾਉਣ ਦੇ ਕਿੰਨੇ ਸਾਨੂੰ ਯਤਨ ਯੰਤਰ ਦਿੱਤੇ ਨੇ, ਸਾਧਨ ਦਿੱਤੇ ਨੇ ਸਾਡੇ ਸਰੀਰ ਨੂੰ। ਇਹ ਫਿਰ ਨਾਸਕਾ ਰਾਹੀਂ, ਨੱਕ ਰਾਹੀਂ ਅਸੀਂ ਗੰਧ ਸੁੰਘਦੇ ਹਾਂ ਕਿ ਕਿਸ ਤਰ੍ਹਾਂ ਦੀ ਗੰਧ ਇੱਥੇ ਆ ਰਹੀ ਹੈ, ਉਸ ਗੰਧ ਤੋਂ ਅੰਦਾਜ਼ਾ ਲੱਗਦਾ ਵੀ ਚੰਗੀ ਹੈ, ਮਾੜੀ ਹੈ, ਕਿਸ ਫੁੱਲ ਦੀ ਹੈ। ਜੇ ਬੰਦੇ ਨੇ ਸੁੰਘੀਆਂ ਹੋਣ ਵਸਤੂਆਂ, ਉਹ ਗੰਧ ਤੋਂ ਪ੍ਰਤੀਤ ਹੋ ਜਾਂਦਾ। ਇੱਥੋਂ ਤੱਕ ਕਿ ਹਰ ਬੰਦੇ ਦੀ ਆਪਣੀ ਗੰਧ ਹੁੰਦੀ ਹੈ, ਹਰ ਬੰਦੇ ਦੀ ਆਪਣੀ ਗੰਧ ਹੈ, ਗੰਧ ਰਾਹੀਂ ਸਾਨੂੰ ਨਹੀਂ ਪਤਾ ਲੱਗਦਾ, ਪਰ ਜਾਨਵਰ ਜਿਹੜੇ ਨੇ ਮਨੁੱਖ ਨੂੰ ਮਨੁੱਖ ਦੀ ਗੰਧ ਤੋਂ ਪਛਾਣ ਲੈਂਦੇ ਨੇ। ਗੰਧ ਅਰਥ ਹੈ ਇੱਥੇ ਚੰਗੀ ਜਾਂ ਮਾੜੀ ਨਹੀਂ, ਗੰਧ ਅਰਥ ਸਿਰਫ ਉਹ ਸਾਡੀ ਇੱਕ ਸਮੈਲ ਜਿਹੜੀ ਹਰ ਬੰਦੇ ਦੀ ਵੱਖੋ ਵੱਖਰੀ ਹੈ, ਸਾਨੂੰ ਨਹੀਂ ਪ੍ਰਤੀਤ ਹੁੰਦੀ, ਕਿਉਂਕਿ ਸਾਡੀਆਂ ਨਾਸਕਾਂ ਦਾ ਵੀ ਥੋੜ੍ਹਾ ਜਿਹਾ ਸੀਮਾ ਹੈ, ਅੱਖਾਂ ਦੀ ਵੀ ਸੀਮਾ ਹੈ। ਪਰ ਉਹਦੇ ਲਈ ਕੁੱਤਾ ਬਹੁਤ ਵੱਡਾ ਸਾਧਨ ਹੈ ਜਿਹੜਾ ਮਨੁੱਖ ਨੂੰ ਉਹਦੀ ਗੰਧ ਤੋਂ ਹੀ ਪਛਾਣ ਲੈਂਦਾ। ਇਸ ਕਰਕੇ ਉਹ ਬੰਦੇ ਦਾ ਬੜਾ ਮਦਦਗਾਰ ਹੁੰਦਾ। ਜਦੋਂ ਕਿਸੇ ਬੰਦੇ ਦੀ ਖੋਜ ਕਰਨੀ ਹੋਵੇ, ਖੋਜੀ ਲੋਕ, ਅਫਸਰ ਲੋਕ ਜਿਹੜੇ ਨੇ, ਉਹ ਮਹਿਕਮੇ ਦੇ ਲੋਕ ਕੁੱਤੇ ਦਾ ਸਹਾਰਾ ਲੈਂਦੇ ਨੇ, ਕਿਉਂਕਿ ਉਹ ਗੰਧ ਦੁਆਰਾ ਹੀ ਬੰਦੇ ਨੂੰ ਲੱਭ ਲੈਂਦਾ। ਉਹਦੀ ਨਾਸਕਾ ਬੜੀ ਤੇਜ਼ ਹੈ, ਅੱਖਾਂ ਵਿੱਚ ਜਾਨਵਰ ਬੜੇ ਬੜੇ ਸਾਡੇ ਤੋਂ ਤੇਜ਼ ਨੇ, ਸੁਣਨ ਦੀ ਸ਼ਕਤੀ ਵਿੱਚ ਬੜੇ ਜਾਨਵਰ ਸਾਡੇ ਤੋਂ ਤੇਜ਼ ਨੇ। ਪਰ ਜੇ ਮਨੁੱਖ ਕਵੇ ਵੀ ਮੈਂ ਆਪਣੇ ਅੱਖਾਂ ਰਾਹੀਂ, ਆਪਣੀ ਨਾਸਕਾ ਰਾਹੀਂ, ਆਪਣੇ ਕੰਨਾਂ ਰਾਹੀਂ, ਫਿਰ ਚੌਥਾ ਹੈ ਸਪਰਸ਼ਤਾ ਦਾ, ਕਿ ਬੰਦੇ ਨੂੰ ਕੋਈ ਚੀਜ਼ ਦਿਸੇ ਵੀ ਨਾ, ਸੁਣੇ ਵੀ ਨਾ, ਉਹਦੀ ਕੋਈ ਗੰਧ ਹੀ ਨਾ ਹੋਵੇ, ਫਿਰ ਉਹਨੂੰ ਸਪਰਸ਼ ਕਰ ਸਕਦਾ, ਛੂ ਸਕਦਾ। ਸਾਡੀ ਚਮੜੀ ਵੀ ਜਿਹੜੀ ਇੱਕ ਗਿਆਨ ਇੰਦਰਾ ਹੈ, ਸਾਨੂੰ ਗਿਆਨ ਦਿੰਦੀ ਹੈ, ਚੰਗੇ ਮਾੜੇ, ਤੱਤੇ ਠੰਡੇ ਦਾ। ਅਸੀਂ ਛੂ ਕੇ ਕਿਸੇ ਵਸਤੂ ਦਾ ਅੰਦਾਜ਼ਾ ਲਾ ਸਕਦੇ ਹਾਂ। ਨਿੱਤਰਹੀਣ ਬੰਦਿਆਂ ਕੋਲ ਬੜੀ ਵੱਡੀ ਸ਼ਕਤੀ ਹੁੰਦੀ ਹੈ, ਉਹ ਛੂ ਕੇ ਸਪਰਸ਼ਤਾ ਦੇ ਨਾਲ ਭੇਦ ਪਾ ਲੈਂਦੇ ਨੇ। ਪਰ ਦਤਾਰ ਪਿਤਾ ਜੀ ਕਹਿੰਦੇ, ਹੁਣ ਪਰਮਾਤਮਾ ਪ੍ਰਤੀ ਅਸੀਂ ਕਿਵੇਂ ਭੇਦ ਪਾਈਏ? ਨਾ ਉਹਨੂੰ ਛੂ ਕੇ ਵੇਖਿਆ ਜਾ ਸਕਦਾ, ਕਿਉਂਕਿ ਛੂਣ ਲਈ ਵੀ ਆਕਾਰ ਚਾਹੀਦਾ, ਸਰੀਰ ਚਾਹੀਦਾ, ਕੋਈ ਸੁਗੰਧੀ ਲਈ ਉਹਦੀ ਕੋਈ ਗੰਧ ਚਾਹੀਦੀ ਹੈ, ਤਾਂ ਹੀ ਉਹਨੂੰ ਅਸੀਂ ਸੁੰਘ ਕੇ ਗੰਧ ਨਾਲ ਪਛਾਣ ਸਕਦੇ ਹਾਂ। ਅੱਖਾਂ ਤਾਂ ਵੇਖਣਗੀਆਂ ਜੇ ਕੋਈ ਇਹਦਾ ਆਕਾਰ ਹੋਵੇਗਾ, ਕੰਨ ਤਾਂ ਸੁਣੇ ਜਾਣਗੇ ਜਾਂ ਉਹਦੇ ਕੋਈ ਬੋਲ ਹੋਏਗਾ। ਪਰ ਉਹ ਤਾਂ ਐਸਾ ਹੈ, ਅਸੀਂ ਰੋਜ਼ ਪੜ੍ਹਦੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਹੀ, ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜਿਹੀ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਚੱਕਰ ਵੀ ਨਹੀਂ, ਚੱਤਰ ਚੱਕਰ, ਕੋਈ ਚੱਕਰ ਚਿਹਨ ਹੈ ਹੀ ਨਹੀਂ ਉਹਦੇ, ਨਾ ਵਰਣ, ਨਾ ਜਾਤ, ਨਾ ਰੂਪ, ਨਾ ਰੰਗ, ਨਾ ਰੇਖ, ਨਾ ਭੇਖ, ਕੁਛ ਵੀ ਨਹੀਂ। ਚੱਤਰ ਚੱਕਰ, ਨਾ ਚੱਤਰ ਨੇ, ਨਾ ਚਿਹਨ ਨੇ। ਆ ਜਿਹੜੇ ਹੱਥਾਂ ਦੇ ਸਾਡੀਆਂ ਰੇਖਾਵਾਂ ਬਣੀਆਂ ਨੇ, ਸਾਡੇ ਨਿਸ਼ਾਨ ਨੇ, ਹਰ ਬੰਦੇ ਦੀਆਂ ਹੱਥਾਂ ਦੀਆਂ ਰੇਖਾਵਾਂ, ਅੰਗੂਠੇ ਦੇ ਉਂਗਲਾਂ ਦੇ ਨਿਸ਼ਾਨ, ਜਿਹਨੂੰ ਅਸੀਂ ਫਿੰਗਰ ਪ੍ਰਿੰਟ ਕਹਿੰਦੇ ਹਾਂ, ਬੰਦਾ ਉਹਦੇ ਤੋਂ ਪਛਾਣਿਆ ਜਾਂਦਾ ਹੈ, ਅੱਖਾਂ ਤੋਂ ਪਛਾਣਿਆ ਜਾਂਦਾ। ਪ੍ਰਦਾਤਾ ਜੀ ਕਹਿੰਦੇ, ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹੀ ਜੈ। ਉਹ ਅਮਿਤੋਜ ਹੈ, ਉਹਦਾ ਬਲ ਬਹੁਤ ਹੈ, ਪਰ ਉਹਨੂੰ ਕੋਈ ਜਾਣ ਨਹੀਂ ਸਕਦਾ। ਅਮਿਤੋਜ ਕਹੀਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਨੀਜੈ। ਕਹਿੰਦੇ ਕਰੋੜਾਂ ਇੰਦਰ ਆ ਜਾਣ, ਵੱਡੇ ਤੋਂ ਵੱਡਾ ਮਨੁੱਖ ਆ ਜਾਏ, ਦੇਵਤਾ ਆ ਜਾਏ, ਸ਼ਾਹਾਨਾਂ ਦੇ ਸ਼ਾਹ ਆ ਜਾਣ, ਕੋਟ ਇੰਦਰ ਇੰਦਰਾਨ ਸਾਹੇ ਸ਼ਾਹਾਨ ਗਨੀਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿ। ਦਾਤਾ ਜੀ ਕਹਿੰਦੇ ਤ੍ਰਿਭਵਨ ਮਹੀਪ, ਤਿੰਨਾਂ ਭਵਨਾਂ ਦੇ ਰਾਜੇ, ਮਾਤ ਲੋਕ ਦਾ, ਬ੍ਰਹਮ ਲੋਕ ਦਾ, ਇੰਦਰ ਲੋਕ ਦਾ, ਸ਼ਿਵ ਲੋਕ, ਸਾਰੇ ਲੋਕਾਂ ਦਾ।
त्रिभवन महीप सुर नर असुर

ਤੇਰੇ ਬਾਬਤ ਕਹਿ ਸਕਦੇ ਨੇ ਪਰ ਤੇਰਾ ਭੇਦ ਕੋਈ ਨਹੀਂ ਪਾ ਸਕਦਾ। ਕਿਸੇ ਨੇ ਬਾਬਾ ਕਬੀਰ ਜੀ ਨੂੰ ਕਿਹਾ ਸੀ, ਬਾਬਾ ਕਬੀਰ ਜੀ ਨੇ ਬੜੀ ਭਗਤੀ ਕੀਤੀ ਹੈ, ਬੜੇ ਗਿਆਨੀ ਸਨ, ਬੜੇ ਡੂੰਘੇ ਸ਼ਬਦ ਨੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਬਾਣੀ ਅਤੇ ਭਗਤ ਕਬੀਰ ਜੀ ਦੀ ਬਾਣੀ ਇੱਕੋ ਹੀ ਤਲ 'ਤੇ ਹੈ। ਬਹੁਤ ਡੂੰਘੀ ਬਾਣੀ ਹੈ ਬਾਬਾ ਕਬੀਰ ਜੀ ਦੀ, ਕਿਉਂਕਿ ਬਨਾਰਸ ਦੇ ਰਹਿਣ ਵਾਲੇ ਸਨ ਕਾਂਸੀ ਦੇ, ਅਤੇ ਉੱਥੇ ਦੇ ਬੜੇ ਬੜੇ ਪੰਡਿਤ ਵਿਦਵਾਨ ਸਨ। ਉਹਨਾਂ ਨਾਲ ਟੱਕਰ ਲੈਣੀ ਸੀ ਅਤੇ ਉਹਨਾਂ ਵਰਗੀ ਵਿੱਦਿਆ ਤਾਂ ਚਾਹੀਦੀ ਸੀ, ਉਹਨਾਂ ਦੇ ਗੜ੍ਹ ਵਿੱਚ ਰਹਿ ਕੇ ਉਹਨਾਂ ਨੂੰ ਲਲਕਾਰਦੇ ਸਨ। ਹੈ ਕੋਈ ਐਸਾ ਜਿਹਦੇ ਅੰਦਰ ਰੱਬ ਦੀ ਇੰਨੀ ਵੱਡੀ ਕਿਰਪਾ ਹੋਵੇ, ਸ਼ਕਤੀ ਹੋਵੇ, ਉਹ ਹੀ ਲਲਕਾਰ ਸਕਦਾ ਨਾ, ਕਿ ਜਿੱਥੇ ਪੰਡਿਤਾਂ ਦਾ ਗੜ੍ਹ ਸੀ, ਪੰਡਿਤਾਂ ਦਾ ਅਰਥ ਇੱਥੇ ਕੋਈ ਜਾਤੀ ਨਾਲ ਸੰਬੰਧਿਤ ਸ਼ਬਦ ਨਹੀਂ ਹੈ, ਪੰਡਿਤ ਦਾ ਅਰਥ ਹੈ ਗਿਆਨੀ, ਇੱਕ ਡਿਗਰੀ ਹੈ। ਇੱਕ ਅੱਜ ਵੀ ਕਾਂਸੀ ਦੇ ਯੂਨੀਵਰਸਿਟੀਆਂ ਵਿੱਚ ਚਲੇ ਜਾਓ, ਬਨਾਰਸ ਵਿੱਚ ਚਲੇ ਜਾਓ, ਪੰਡਿਤ ਦੀ ਡਿਗਰੀ ਮਿਲਦੀ ਹੈ, ਉਹ ਕੋਈ ਵੀ ਕਰ ਸਕਦਾ, ਕਿਸੇ ਵੀ ਭਾਵੇਂ ਧਰਮ ਦਾ ਜਾਤ ਦਾ ਹੋਵੇ, ਪੰਡਿਤ ਇੱਕ ਡਿਗਰੀ ਹੈ। ਉਹ ਏਡੇ ਏਡੇ ਵੱਡੇ ਪੰਡਿਤ ਜਿਨ੍ਹਾਂ ਨੇ ਪਤਾ ਨਹੀਂ ਕਿੰਨੀਆਂ ਕੁ ਡਿਗਰੀਆਂ ਉੱਥੇ ਕੀਤੀਆਂ ਹੋਈਆਂ ਸਨ, ਅਤੇ ਉਹ ਆਪਣੇ ਜਾਤੀ ਦਾ ਅਭਿਮਾਨ ਵੀ ਰੱਖਦੇ ਸਨ, ਆਪਣੀ ਵਿੱਦਿਆ ਦਾ ਅਭਿਮਾਨ ਵੀ ਰੱਖਦੇ ਸਨ, ਆਪਣੇ ਇਲਾਕੇ ਦਾ ਅਭਿਮਾਨ ਵੀ ਰੱਖਦੇ ਸਨ। ਅਤੇ ਭਗਤ ਕਬੀਰ ਜੀ ਨਾ ਉਹਨਾਂ ਦੇ ਵਿਦਿਆਲਿਆਂ ਵਿੱਚ ਕਦੀ ਪੜ੍ਹਨ ਦਾ ਉਹਨਾਂ ਨੂੰ ਸਮਾਂ ਮਿਲਿਆ, ਨਾ ਉਹਨਾਂ ਵਰਗੀ ਉੱਚੀ ਜਾਤੀ ਦੇ ਸਨ, ਨਾ ਉਹਨਾਂ ਦੀ ਵੱਡੀ ਸੁਸਾਇਟੀ ਵਿੱਚ ਰਹਿੰਦੇ ਸਨ, ਪਰ ਫਿਰ ਉਹਨਾਂ ਕੋਲ ਕੀ ਤਾਕਤ ਸੀ ਕਿ ਸ਼ਰੇਆਮ ਕਹਿੰਦੇ ਸਨ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਬਾਟ ਕਾਹੇ ਨਹੀਂ ਆਇਆ, ਕਿ ਜੇ ਤੂੰ ਏਡਾ ਹੀ ਵੱਡਾ ਹੈ, ਉੱਚਾ ਸੁੱਚਾ, ਇੱਥੇ ਜਾਤੀ ਸੂਚਕ ਸ਼ਬਦ ਹੈ, ਤੂੰ ਹੋਰ ਪਾਸੇ ਆਉਣਾ ਸੀ। ਸਭ ਦਾ ਮਾਰਗ ਇੱਕੋ ਹੀ ਹੈ, ਮਾਤਾ ਦੇ ਗਰਭ ਰਾਹੀਂ ਸਾਰੇ ਜੂਨੀ ਧਾਰ ਕੇ ਆਉਂਦੇ ਨੇ, ਇਸ ਕਰਕੇ ਅਸੀਂ ਵੱਡੇ ਛੋਟੇ ਨਹੀਂ, ਮੇਰੇ ਨਾਲ ਵਿਚਾਰ ਕਰੋ, ਚਰਚਾ ਕਰੋ। ਚਰਚਾ ਵਿੱਚ ਮੈਨੂੰ ਦਿੱਤੋ ਕਿੰਨੀ ਕਿੰਨੀ ਵਿਦਵਤਾ ਸੀ ਉਹਨਾਂ ਦੇ ਪਾਸ, ਅਤੇ ਉਹਨਾਂ ਦੇ ਬੱਚੇ ਨੇ ਉਹਨਾਂ ਤੋਂ ਵੀ ਕਿਸੇ ਨੇ ਪੁੱਛਿਆ ਵੀ ਤੁਸੀਂ ਇੰਨਾ ਪਰਮਾਤਮਾ ਨੂੰ ਗੂੜ ਤਰੀਕੇ ਦੇ ਨਾਲ ਗਾਇਆ ਹੈ, ਦੱਸਿਆ ਹੈ, ਕਿ ਤੁਸੀਂ ਪਰਮਾਤਮਾ ਦਾ ਭੇਦ ਪਾ ਲਿਆ ਹੈ, ਕਿ ਪਰਮਾਤਮਾ ਬਾਰੇ ਸਾਨੂੰ ਦੱਸ ਸਕਦੇ ਹੋ ਵੀ ਸਿਰਫ ਆ ਹੀ ਪਰਮਾਤਮਾ। ਅਤੇ ਬਾਬਾ ਕਬੀਰ ਜੀ ਕਹਿਣ ਲੱਗੇ, ਭਲੇ ਲੋਕਾਂ, ਇਹਨਾਂ ਸ਼ਬਦਾਂ ਨਾਲ ਰੱਬ ਦੀ ਕਥਨੀ ਨਹੀਂ ਕੀਤੀ ਜਾ ਸਕਦੀ, ਜ਼ਬਾਨ ਥੱਕ ਜਾਏਗੀ, ਮੈਂ ਉਹਨਾਂ ਸ਼ਬਦਾਂ ਨਾਲ ਪਰਮਾਤਮਾ ਨੂੰ ਦੱਸ ਨਹੀਂ ਸਕਦਾ। ਕਹਿੰਦੇ ਬੰਦਾ ਭਲਾ ਸੀ, ਭੋਲਾ ਸੀ, ਉਹਨੇ ਇੱਕ ਲਿਆ ਕੇ ਪੋਥੀ ਕਾਗਜ਼ 'ਤੇ ਕਲਮਾਂ ਰੱਖ ਦਿੱਤੀਆਂ, ਸ਼ਾਹੀ ਰੱਖ ਦਿੱਤੀ, ਕਹਿੰਦੇ ਜੀ ਇਹਦੇ 'ਤੇ ਲਿਖ ਦਿਓ, ਦੋ ਚਾਰ ਦਸ ਦਿਨਾਂ ਤੱਕ ਮੈਨੂੰ ਦੱਸ ਦਿਓ ਵੀ ਰੱਬ ਹੈ ਕੀ, ਮੈਨੂੰ ਸਮੁੱਚੀ ਰੱਬ ਦੀ ਪਰਿਭਾਸ਼ਾ ਦੇ ਦਿਓ। ਤਾਂ ਬਾਬਾ ਕਬੀਰ ਜੀ ਫਿਰ ਮੁਸਕਰਾਏ, ਕਹਿਣ ਲੱਗੇ ਭਲੇ ਲੋਕਾਂ, ਨਾ ਇਹ ਜ਼ਬਾਨ ਅਤੇ ਨਾ ਇਹ ਤੇਰੇ ਕਾਗਜ਼, ਇਹ ਤਾਂ ਛੱਡ, ਕਬੀਰ ਸਾਤ ਸਮੁੰਦੈ ਮਸ ਕਰੂੰ, ਕਲਮ ਕਰੂੰ ਬਨਰਾਏ, ਬਸਦਾ ਕਾਗਜ਼ ਜਿਉ ਕਰੂੰ ਹਰ ਜਸ ਲਿਖਣ। ਕਹਿੰਦੇ ਇਹ ਕਾਗਜ਼ ਤਾਂ ਛੱਡ ਭਲਿਆ, ਸਾਰੀ ਧਰਤੀ ਨੂੰ ਕਾਗਜ਼ ਬਣਾ ਲੈ, ਸਾਰੀ ਬਨਸਪਤੀ ਨੂੰ ਘੜ ਘੜ ਕੇ ਕਲਮਾਂ ਬਣਾ ਲੈ, ਅਤੇ ਸਾਰੇ ਸਮੁੰਦਰ ਦੀ ਸਾਹੀ ਬਣਾ ਲੈ, ਫਿਰ ਵੀ ਉਸ ਪਰਮਾਤਮਾ ਦਾ ਭੇਦ ਨਹੀਂ ਪੈ ਸਕਦਾ, ਨਹੀਂ ਜਾਣਿਆ ਜਾ ਸਕਦਾ, ਉਹਨੂੰ ਨਹੀਂ ਸਮਝਿਆ ਜਾ ਸਕਦਾ, ਉਹਦਾ ਮਰਮ ਨਹੀਂ ਪਾਇਆ ਜਾ ਸਕਦਾ, ਫਿਰ ਕੀ ਕਰੀਏ। ਪਰਮਾਤਮਾ ਨੂੰ ਪਾਉਣਾ ਤਾਂ ਹੈ ਹੀ ਹੈ ਨਾ, ਕਿਉਂਕਿ ਬਾਣੀ ਦਾ ਪ੍ਰਯੋਜਨ ਹੀ ਹੈ, ਜੀਵਨ ਦਾ ਪ੍ਰਯੋਜਨ ਹੀ ਹੈ, ਫਿਰ ਉਹਨੂੰ ਕਿਵੇਂ ਮਿਲੀਏ, ਉਹਦੇ ਵਿੱਚ ਅਭੇਦ ਅਸੀਂ ਕਿਵੇਂ ਹੋਈਏ। ਤਾਂ ਬਾਬਾ ਜੀ ਅੱਗੇ ਰਹਾਉ ਦੀ ਪੰਕਤੀ ਵਿੱਚ ਇੱਕ ਭੇਦ ਖੋਲਦੇ ਨੇ, ਸੰਤ ਸੰਗਤ ਰਾਮ ਹਿਰਦੈ ਵਸਾਏ। ਹੇ ਭਾਈ, ਵਾਹਿਗੁਰੂ ਪਰਮਾਤਮਾ ਸਾਡੇ ਦਿਮਾਗ ਵਿੱਚ, ਬੁੱਧੀ ਵਿੱਚ ਨਹੀਂ ਕੈਦ ਹੋ ਸਕਦਾ, ਪਰ ਪਰਮਾਤਮਾ ਸਾਡੇ ਹਿਰਦੇ ਵਿੱਚ ਵੱਸ ਸਕਦਾ, ਕਿਉਂਕਿ ਉਹ ਪ੍ਰੇਮ ਸਵਰੂਪ ਹੈ, ਅਨੁਭਵ ਸਵਰੂਪ ਹੈ, ਉਸ ਨੂੰ ਅਸੀਂ ਆਪਣੇ ਹਿਰਦੇ ਵਿੱਚ ਭਾਵਨਾ ਵਿੱਚ ਰੱਖ ਸਕਦੇ ਹਾਂ, ਆਪਣੇ ਭਾਵ ਵਿੱਚ ਸਮਾ ਸਕਦੇ ਹਾਂ। ਅਤੇ ਉਹ ਭਾਵਨਾ ਕਿੱਥੇ ਬਣਦੀ ਹੈ? ਉਹ ਕਿਤਾਬਾਂ ਵਿੱਚ ਨਹੀਂ ਬਣਨੀ, ਉਹ ਦਰਸ਼ਨਾ ਸ਼ਾਸਤਰਾਂ ਵਿੱਚ ਨਹੀਂ ਬਣਨੀ, ਉਹ ਤਾਂ ਇੱਕ ਦਿਮਾਗੀ ਦਾਅ ਪੇਚ ਹੋ ਜਾਣਗੇ ਨਾ। ਕਹਿੰਦੇ ਵਾਹਿਗੁਰੂ ਨੂੰ ਪਾਉਣਾ ਹੈ ਅਤੇ ਹਿਰਦੇ ਤੋਂ ਕੰਮ ਲੈਣਾ ਪਏਗਾ, ਹਿਰਦੇ ਤੋਂ ਕੰਮ ਲੈਣਾ ਪਏਗਾ। ਹਿਰਦਾ ਕਿੱਥੇ ਕਿੱਥੇ ਵਸੇਗਾ ਪਰਮਾਤਮਾ? ਹਿਰਦਿਆਂ ਕਿੱਥੇ ਭਾਵਪੂਰਤ ਹੋਏਗਾ? ਜਿੱਥੇ ਉਸ ਦੀਆਂ ਗੱਲਾਂ, ਉਹਦੀ ਚਰਚਾ, ਉਹਦੀ ਵਿਚਾਰ ਹੁੰਦੀ, ਉਹਦਾ ਪਿਆਰ ਮਾਣਿਆ ਜਾਂਦਾ। ਕਹਿੰਦੇ ਸਤ ਸੰਗਤ ਰਾਮ ਹਿਰਦੈ ਵਸਾਈ, ਸੱਤ ਦੀ ਸੰਗਤ ਜਦੋਂ ਤੂੰ ਕਰੇਗਾ, ਸੱਚਿਆਂ ਦੀ ਸੰਗਤ ਜਦੋਂ ਤੂੰ ਕਰੇਗਾ, ਸੱਚ ਨਾਲ ਜੁੜ ਜਾਏਗਾ, ਵਾਹਿਗੁਰੂ ਪਰਮਾਤਮਾ ਪਰਮੇਸ਼ਵਰ ਤੇਰੇ ਹਿਰਦੇ ਵਿੱਚ ਵੱਸ ਜਾਏਗਾ, ਤੂੰ ਉਹਦਾ ਭੇਦ ਪਾ ਲਏਗਾ, ਹੋਰ ਕੋਈ ਤਰੀਕਾ ਨਹੀਂ। ਉਹਦਾ ਭੇਦ ਪਾਉਣ ਦਾ ਮਤਲਬ ਇਹ ਹੈ ਵੀ ਆਪਣਾ ਆਪਾ ਤੂੰ ਉਹਦੇ ਵਿੱਚ ਉਧਾਲ ਦੇਗਾ, ਅਤੇ ਐਸਾ ਭੇਦ ਪਾਉਣ ਵਾਲਾ ਉਹਦੇ ਬਾਰੇ ਦੱਸ ਨਹੀਂ ਸਕਦਾ ਵੀ ਜੇ ਕੋਈ ਕਹੇ ਵੀ ਮੈਂ ਉਹ ਮੇਰੇ ਹਿਰਦੇ ਵਿੱਚ ਆ ਕੇ ਵੱਸ ਗਿਆ ਅਤੇ ਹੁਣ ਮੈਂ ਦੁਨੀਆਂ ਨੂੰ ਦੱਸ ਦਿਆਂ ਵੀ ਇਸ ਤਰ੍ਹਾਂ ਦਾ ਰੱਬ ਹੈ। ਬਾਬਾ ਜੀ ਕਹਿੰਦੇ ਨਹੀਂ, ਭੇਦ ਪੈਣ ਦਾ ਮਤਲਬ ਹੈ ਜਿਵੇਂ ਕੋਈ ਪਾਣੀ ਵਿੱਚ ਡੁੱਬ ਜਾਏ ਅਤੇ ਡੁੱਬੇ ਬੰਦੇ ਨੂੰ ਪੁੱਛੋ ਵੀ ਪਾਣੀ ਕਿੰਨਾ ਗਹਿਰਾ ਹੈ, ਉਹ ਨਹੀਂ ਦੱਸ ਸਕਦਾ, ਜਾਂ ਤਾਂ ਉਹ ਪਾਣੀ ਤੋਂ ਬਾਹਰ ਆਵੇ, ਪਰ ਡੁੱਬ ਗਿਆ ਬਾਹਰ ਕਿਵੇਂ ਆ ਸਕਦਾ? ਥੋੜ੍ਹਾ ਪਾਣੀ ਹੋਵੇ ਤਾਂ ਉਹ

ਤੇ ਪਰਮਾਤਮਾ ਦੇ ਪ੍ਰੇਮ ਵਿੱਚ ਜਿਹੜਾ ਡੁੱਬ ਜਾਂਦਾ ਹੈ ਨਾ, ਉਹ ਨਾ ਇੱਥੇ ਉਹ ਕਹਿੰਦਾ ਹੈ, ਉਹ ਕਹਿੰਦਾ ਇਹ ਇਸ ਤਰ੍ਹਾਂ ਹੈ ਜਿਵੇਂ ਗੂੰਗੇ ਨੇ ਮਿਠਿਆਈ ਖਾ ਲਈ ਹੋਵੇ, ਉਹਦਾ ਸਵਾਦ ਨਹੀਂ ਦੱਸ ਸਕਦਾ, ਵਾਹਿਗੁਰੂ ਦਾ ਭੇਦ ਨਹੀਂ ਪਾਇਆ ਜਾ ਸਕਦਾ, ਪਰ ਉਹ ਆਪਣੇ ਹਿਰਦੇ ਵਿੱਚ ਸਮਾ ਸਕਦਾ ਹੈ, ਹਿਰਦੇ ਵਿੱਚ ਪ੍ਰਗਟ ਹੋ ਸਕਦਾ, ਹਿਰਦੇ ਵਿੱਚ ਜ਼ਾਹਰ ਹੋ ਸਕਦਾ। ਉਹਦੇ ਲਈ ਸਤ ਸੰਗਤ ਬੜੀ ਜ਼ਰੂਰੀ ਹੈ, ਉਹਦੇ ਲਈ ਉਹ ਸੰਗ ਬੜਾ ਜ਼ਰੂਰੀ ਹੈ ਜਿਸ ਸੰਗ ਵਿੱਚ ਉਹਨੂੰ ਗਾਇਆ ਜਾਵੇ। ਰਹਾਓ, ਇਹ ਰਹਾਓ ਦੀ ਪੰਕਤੀ ਹੈ, ਸੰਤ ਸੰਗਤ ਰਾਮ ਹਿਰਦੈ ਵਸਾਈ। ਇਸ ਪੰਕਤੀ ਦੇ ਦੁਆਲੇ ਸਾਰਾ ਸ਼ਬਦ ਘੁੰਮਦਾ ਹੈ ਕਿ ਵਾਹਿਗੁਰੂ ਹਿਰਦੇ ਤੋਂ ਜਾਣਿਆ ਜਾ ਸਕਦਾ ਹੈ ਜੇ ਹਿਰਦੇ ਦੀ ਭਾਵਨਾ ਨਾਲ ਬੰਦਾ ਨੂੰ ਅਰਾਧੇ। ਜੇ ਹਿਰਦੇ ਦੀ ਭਾਵਨਾ ਨਹੀਂ, ਫਿਰ ਭਾਵੇਂ ਜਿੰਨਾ ਮਰਜ਼ੀ ਯਤਨ ਕਰ ਲੈ, ਫਿਰ ਵੱਡੇ ਵੱਡੇ ਦੇਵਤੇ ਵੀ ਨਹੀਂ ਜਾਣ ਸਕਦੇ। ਹਨੂੰਮਾਨ ਸਰ ਗਰੁੜ ਸਮਾਨਾ, ਪਹਿਲਾਂ ਦੇਵਤਿਆਂ ਦਾ ਜ਼ਿਕਰ ਕੀਤਾ, ਵੱਡੇ ਦੇਵਤਿਆਂ ਦਾ ਜ਼ਿਕਰ ਕੀਤਾ, ਹੁਣ ਹਨੂੰਮਾਨ ਸਰ ਗਰੁੜ ਸਮਾਨਾ। ਹਨੂੰਮਾਨ ਸਰ ਦਾ ਅਰਥ ਹੈ ਵਰਗੇ। ਹਨੂੰਮਾਨ ਬੜਾ ਵੱਡਾ ਸੇਵਕ ਸੀ ਭਗਤ ਰਾਮ ਰਾਮ ਅਵਤਾਰ ਦਾ, ਭਗਵਾਨ ਰਾਮ ਦਾ। ਅਤੇ ਕਹਿੰਦੇ ਏਡਾ ਵੱਡਾ ਭਗਤ ਜਿਹੜਾ ਬਹੁਤ ਬਲੀ ਸੀ, ਬੜੀ ਤਾਕਤ ਸੀ ਉਹਦੇ ਅੰਦਰ। ਕਹਿੰਦੇ ਏਡੀ ਤਾਕਤ ਦਾ ਮਾਲਕ ਹੋ ਕੇ ਵੀ ਕੋਈ ਇਹ ਕਹੇ ਵੀ ਮੇਰੇ ਵਿੱਚ ਬੜੀ ਤਾਕਤ ਹੈ, ਮੈਂ ਜਿਹੜਾ ਹੈ ਪਰਮਾਤਮਾ ਨੂੰ ਜਾਣ ਲੰਗਾ। ਬਾਬਾ ਕਬੀਰ ਜੀ ਕਹਿੰਦੇ ਹਨੂੰਮਾਨ ਇਕੱਲਾ ਨਹੀਂ, ਹਨੂੰਮਾਨ ਸਰ, ਸਰ ਦਾ ਮਤਲਬ ਇੱਥੇ ਵਰਗੇ। ਕਹਿੰਦੇ ਬੇਅੰਤ ਵਾਨਰ ਇਹੋ ਜਿਹੇ ਹੋਰ ਵੀ ਆ ਜਾਂਦੇ, ਬਹੁਤ ਵੱਡੇ ਵੱਡੇ ਬਲ ਵਾਲੇ। ਗਰੁੜ ਸਮਾਨਾ, ਅਤੇ ਗਰੁੜ ਪੰਛੀਆਂ ਵਿੱਚੋਂ ਸਭ ਤੋਂ ਵੱਡਾ ਮੰਨਿਆ ਜਾਂਦਾ, ਜਿਹਦੀ ਸਵਾਰੀ ਵਿਸ਼ਨੂੰ ਕਰਦਾ ਹੈ, ਉਹ ਵਿਸ਼ਨੂੰ ਦਾ ਸਵਾਰ ਹੈ, ਸਾਧਨ ਹੈ, ਉਹਦੇ 'ਤੇ ਚੜ੍ਹ ਕੇ ਉਹ ਸਵਾਰੀ ਕਰਦਾ। ਹੁਣ ਜਿਹਦਾ ਮਾਲਕ ਹੀ, ਜਿਹਦਾ ਸਵਾਮੀ ਹੀ ਪਰਮਾਤਮਾ ਹੀ ਹੋਵੇ, ਵਿਸ਼ਨੂੰ ਹੋਵੇ, ਭਗਵਾਨ ਮੰਨਿਆ ਜਾਂਦਾ, ਜਿਹਦੇ ਸਾਰੇ ਅਵਤਾਰ ਮੰਨੇ ਜਾਂਦੇ ਨੇ। ਬਾਬਾ ਜੀ ਕਹਿੰਦੇ ਜਿਹਦਾ ਮਾਲਕ ਸਵਾਮੀ ਗਰੁੜ ਦਾ ਵਿਸ਼ਨੂੰ ਹੈ, ਉਹ ਵੀ ਵਾਹਿਗੁਰੂ ਬਾਬਤ ਨਹੀਂ ਜਾਣ ਸਕਦਾ। ਜਿਹੜਾ ਅਵਤਾਰ ਦਾ ਸੇਵਕ ਹੈ ਹਨੂੰਮਾਨ, ਉਹ ਵੀ ਵਾਹਿਗੁਰੂ ਬਾਰੇ ਨਹੀਂ ਜਾਣ ਸਕਦਾ, ਭੇਦ ਨਹੀਂ ਪਾ ਸਕਦਾ ਕਿ ਉਹਨਾਂ ਵਰਗੇ ਹੋਰ ਭਾਵੇਂ ਜਿੰਨੇ ਮਰਜ਼ੀ ਹੋਣ। ਹਨੂੰਮਾਨ ਸਰ ਗਰੁੜ ਸਮਾਨਾ ਸੁਰ ਪਤ, ਸੁਰ ਨਾਮ ਪਹਿਲਾਂ ਵੀ ਅਰਥ ਕੀਤਾ ਹੈ, ਦੇਵਤੇ ਤਾਂ ਹੁੰਦਾ, ਸੁਰ ਪਤ ਦਾ ਅਰਥ ਹੋ ਗਿਆ ਦੇਵਤਿਆਂ ਦਾ ਪਤੀ। ਦੇਵਤਿਆਂ ਦਾ ਮਾਲਕ ਕੌਣ ਹੈ? ਇੰਦਰ, ਸਾਰੇ ਦੇਵਤਿਆਂ ਤੋਂ ਵੱਡਾ ਦੇਵਤਾ। ਨਰਪਤ, ਮਨੁੱਖਾਂ ਦਾ ਮਾਲਕ, ਜਿਹੜਾ ਚੱਕਰਵਰਤੀ ਕੋਈ ਰਾਜਾ ਹੋਵੇ, ਵੱਡੇ ਤੋਂ ਵੱਡਾ ਬਾਦਸ਼ਾਹ ਰਾਜਾ ਹੋਵੇ। ਕਹਿੰਦੇ ਭਾਵੇਂ ਕੋਈ ਦੇਵਤਿਆਂ ਵਿੱਚੋਂ ਸ੍ਰੇਸ਼ਟ ਦੇਵਤਾ ਹੋਵੇ, ਭਾਵੇਂ ਮਨੁੱਖਾਂ ਵਿੱਚੋਂ ਕੋਈ ਸ੍ਰੇਸ਼ਟ ਮੰਨਿਆ ਜਾਂਦਾ ਹੋਵੇ, ਨਹੀਂ ਗੁਣ ਜਾਨਾ। ਹੇ ਵਾਹਿਗੁਰੂ, ਇੱਥੇ ਗੁਣ ਦਾ ਅਰਥ ਹੈ ਤੇਰਾ ਭੇਦ, ਤੇਰਾ ਅੰਤ ਕੋਈ ਨਹੀਂ ਪਾ ਸਕਦਾ। ਕਿਵੇਂ ਪਾਏਗਾ? ਜਿਵੇਂ ਕਿਹਾ ਅੱਖਾਂ ਰਾਹੀਂ, ਨਾਸਕਾਂ ਰਾਹੀਂ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਸਿਫਤੀ, ਸਿਫਤ ਨਾਲ ਵੀ ਅੰਤ ਨਹੀਂ, ਵੀ ਸਿਫਤੀਆਂ ਕਰੀ ਜਾਈ ਅਸੀਂ ਕਈ ਰੱਬ ਪਾ ਲਈਏ। ਅੰਤ ਨਾ ਵੇਖਣ ਸੁਣਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਗੁਰੂ ਸਾਹਿਬ ਜੀ ਕਹਿੰਦੇ ਉਹਦੇ ਪਾਰਾਵਾਰ ਦਾ, ਉਹਦੇ ਆਕਾਰਾਂ ਦਾ, ਉਹਦੀ ਬਣਾਈ ਰਚਨਾ ਦਾ ਹੀ ਅੰਤ ਨਹੀਂ ਪਾਇਆ ਜਾਂਦਾ, ਉਹਦਾ ਅੰਤ 'ਤੇ ਕੀ ਪਾਇਆ ਜਾਣਾ? ਨਾ ਕਹਿਣ ਨਾਲ, ਨਾ ਸੁਣਨ ਨਾਲ। ਪਰ ਇਹਦਾ ਭਾਵ ਇਹ ਨਹੀਂ ਵੀ ਕਹਿਣਾ ਸੁਣਨਾ ਤਿਆਗ ਦੇਣਾ, ਕਹਿਣ ਸੁਣਨ ਦੀ ਬਿਰਤੀ ਬਦਲਣੀ। ਅਸੀਂ ਇਸ ਤਰ੍ਹਾਂ ਕਹਿਣਾ ਸੁਣਨਾ ਵੀ ਪ੍ਰੇਮ ਵਿੱਚ ਕਹਿਣਾ, ਹੇ ਵਾਹਿਗੁਰੂ ਅਸੀਂ ਤੇ ਨਾਚੀਜ਼ ਹਾਂ, ਤੇਰੇ ਛੋਟੇ ਜਿਹੇ ਜੀਵ ਹਾਂ, ਤੇਰੇ ਵਿੱਚ ਅਭੇਦ ਹੋਣਾ ਚਾਹੁੰਦੇ। ਇਹ ਨਹੀਂ ਵੀ ਤੈਨੂੰ ਆਪਣੇ ਵੱਸ ਕਰਨਾ ਚਾਹੁੰਦੇ। ਬਸ ਅੰਦਰ ਦੇ ਫੁਰਨੇ ਦਾ ਫਰਕ ਪੈ ਜੇ, ਭਗਤੀ ਬਣ ਜਾਂਦੀ ਹੈ, ਅਤੇ ਅੰਦਰ ਫੁਰਨਾ ਹਉਮੈ ਦਾ ਬਣ ਕੇ ਰੱਬ ਨੂੰ ਕੋਈ ਜਪਣਾ ਸ਼ੁਰੂ ਕਰ ਦੇ, ਅਤੇ ਉਹ ਭਗਤੀ ਦੀ ਥਾਂ 'ਤੇ ਮਨਮੁਕਤੀ ਮਨਮੁਕਤਾ ਹੋ ਜਾਂਦੀ ਹੈ, ਅਗਿਆਨਤਾ ਹੋ ਜਾਂਦੀ ਹੈ। ਕਹਿਣ ਦਾ ਫਰਕ ਪੈ ਜਾਂਦਾ, ਭਾਵਨਾ ਦਾ ਫਰਕ ਪੈ ਜਾਂਦਾ। ਇਸ ਭਾਵਨਾ ਨਾਲ ਪਰਮਾਤਮਾ ਨੂੰ ਅਰਾਧਨਾ ਕਿ ਇਹ ਪਰਮਾਤਮਾ ਅਸੀਂ ਤੇ ਨਾ ਚੀਜ਼ ਹਾਂ, ਨਾ ਦਾਨ ਹਾਂ, ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ। ਸਾਡੀਆਂ ਕਰਮਾਂ ਨੂੰ ਨਾ ਵੇਖੀ ਤੂੰ, ਆਪਣੇ ਬਿਰਧ ਵੱਲ ਵੇਖੀ, ਤੂੰ ਬੜਾ ਵੱਡਾ ਹੈ। ਅਸੀਂ ਤਾਂ ਅਭੋਲ ਹਾਂ, ਅਸੀਂ ਤਾਂ ਨਦਾਨ ਹਾਂ, ਮੂਰਖ ਹਾਂ, ਅਸੀਂ ਤੇ ਗੁਨਾਹਗਾਰ ਹਾਂ। ਇਸ ਕਰਕੇ ਕਹਿੰਦੇ ਵੱਡੇ ਵੱਡੇ ਨਰ, ਵੱਡੇ ਵੱਡੇ ਦੇਵਤੇ, ਨਹੀਂ ਗੁਣ ਜਾਨਾ, ਤੇਰਾ ਭੇਦ ਨਹੀਂ ਪਾਇਆ, ਅਤੇ ਅਸੀਂ ਕਿਸ 'ਤੇ ਵਿਚਾਰੇ ਹਾਂ? ਚਾਰ ਵੇਦ, ਚਾਰ ਵੇਦ ਨੇ, ਯਜੁਰਵੇਦ, ਅਥਰਵਣ ਵੇਦ, ਸਾਮ ਵੇਦ, ਰਿਗ ਵੇਦ, ਸਭ ਤੋਂ ਪੁਰਾਣਾ। ਕਹਿੰਦੇ ਚਾਰਾਂ ਵੇਦਾਂ ਵਿੱਚ ਇੰਨਾ ਕੁਝ ਫਲਸਫਾ ਦੱਸਿਆ ਹੋਇਆ ਹੈ। ਸਿਮਰਤ ਅਰ ਅਤੇ ਸਿਮਰਤ, ਸਿਮਰਤੀਆਂ ਬਣੀਆਂ ਨੇ, ਪ੍ਰਮੁੱਖ 27 ਸਿਮਰਤੀਆਂ, ਪੁਰਾਣਾ ਬੜੇ ਪੁਰਾਣ ਨੇ। ਕਹਿੰਦੇ ਕਿਸੇ ਵੀ ਧਾਰਮਿਕ ਗ੍ਰੰਥ ਦੇ ਵਿੱਚ ਚਾਰ ਵੇਦ ਅਰ ਸਿਮਰਤ ਪੁਰਾਣਾ, ਜਿਨ੍ਹਾਂ ਨੇ ਲਿਖੇ, ਜਿਨ੍ਹਾਂ ਨੇ ਪੜ੍ਹੇ, ਜਿਨ੍ਹਾਂ ਨੇ ਸੁਣੇ, ਜਿਨ੍ਹਾਂ ਨੇ ਵਿਚਾਰੇ,
ਇਹਨਾਂ ਵਿੱਚ ਵੀ ਤੇਰਾ ਭੇਦ ਨਹੀਂ ਪਾਇਆ ਜਾ ਸਕਦਾ। ਤੇਰੇ ਬਾਬਤ ਬਹੁਤ ਕੁਝ ਹੈ, ਇਹ ਸਹਾਇਤਾ ਦਿੰਦੇ ਨੇ ਰੱਬ ਦੇ ਮਾਰਗ ਤੇ ਤੁਰਨ ਦੇ ਲਈ, ਪਰ ਗੁਰਦੇਵ ਜੀ ਕਹਿੰਦੇ ਭੇਦ ਨਹੀਂ ਪਾ ਸਕਦੇ। ਕਮਲਾ ਪਤ, ਕਮਲਾ ਦਾ ਪਤੀ ਵਿਸ਼ਨੂੰ, ਕਵਲਾ ਖੁਦ ਮਾਇਆ, ਕਵਲਾ ਦਰਦ ਤੇ ਮਾਇਆ, ਸਾਰੀ ਮਾਇਆ ਜਿਹੜੀ ਉਹਦੀ ਰਚੀ ਹੋਈ ਹੈ, ਜਿਹੜੀ ਉਹਦੀ ਰਚੀ ਹੋਈ ਰਚਨਾ ਉਹਨੂੰ ਕਿਵੇਂ ਜਾਣ ਸਕਦੇ। ਕਹਿੰਦੇ ਕਵਲਾ ਪਤ ਵਿਸ਼ਨੂੰ ਤੇ ਮਾਇਆ ਦਾ ਪਤੀ ਤੇ ਖੁਦ ਮਾਇਆ ਨਹੀਂ ਜਾਣਾ, ਉਹਨਾਂ ਵੀ ਤੈਨੂੰ ਨਹੀਂ ਜਾਣਿਆ, ਹੇ ਅਕਾਲ ਪੁਰਖ ਵਾਹਿਗੁਰੂ ਜੀ ਨਹੀਂ ਤੇਰਾ ਭੇਦ ਪਾ ਸਕੇ। ਕਹਿ ਕਬੀਰ ਸੋ ਭਰਮੈ ਨਾਹੀ, ਅੰਤ ਦਾਤਾ ਜੀ ਬਾਬਾ ਕਬੀਰ ਜੀ ਕਿਰਪਾ ਕਰਦੇ ਨੇ, ਹੇ ਕਬੀਰ ਇਹ ਆਖ ਸੋ ਭਰਮੈ ਨਾਹੀ, ਉਹ ਨਹੀਂ ਭਰਮਦਾ, ਭਰਮਦਾਰ ਤੇ ਉਹ ਇਹਨਾਂ ਭਟਕਣਾ ਵਿੱਚ ਨਹੀਂ ਪੈਂਦਾ, ਉਹ ਦਿਮਾਗ ਦੇ ਇਹਨਾਂ ਖੇਡਾਂ ਵਿੱਚ ਨਹੀਂ ਪੈਂਦਾ ਵੀ ਮੈਂ ਰੱਬ ਨੂੰ ਜਾਣ ਲਵਾਂ ਸਮਝ ਲਵਾਂ, ਉਹ ਭਟਕਣਾ ਮੁਕਾ ਦਿੰਦਾ, ਉਹ ਕਹਿੰਦਾ ਮੈਂ ਇਸ ਬੁੱਧੀ ਦੇ ਖੇਡ ਵਿੱਚ ਨਹੀਂ ਆਉਣਾ। ਕਹਿ ਕਬੀਰ ਸੋ ਭਰਮੈ ਨਾਹੀ, ਪੱਗ ਲੱਗ ਰਾਮ ਰਹਿ ਸਰਨਾਹੀ। ਕਹਿੰਦੇ ਜਿਹੜਾ ਰੱਬ ਦੇ ਚਰਨ ਪਕੜ ਲੈਂਦਾ ਨਾ, ਚਰਨ ਪਕੜਨ ਵਾਲਾ ਪ੍ਰਾਪਤ ਕਰ ਲੈਂਦਾ। ਕੋਈ ਬੰਦਾ ਆਖੇ ਮੈਂ ਤੈਨੂੰ ਜਾਣਨਾ ਹੈ ਵੇਖਣਾ ਹੈ, ਤੇ ਉਹ ਸ਼ਕਤੀਮਾਨ ਨੂੰ ਕਿਵੇਂ ਕੋਈ ਜਾਣ ਸਕਦਾ ਹੈ, ਪਰ ਕਹਿੰਦੇ ਉਹਨੂੰ ਜਾਣਨਾ ਹੋਵੇ ਤੇ ਉਹਦੇ ਚਰਨ ਪਕੜ ਲਓ, ਭਾਵ ਆਪਣਾ ਆਪਾ ਸਮਰਪਣ ਕਰ ਦਿਓ। ਜੋ ਜਿੱਦ ਵਿੱਚ ਨਹੀਂ ਮਿਲਦਾ ਉਹ ਪ੍ਰੇਮ ਵਿੱਚ ਮਿਲ ਜਾਂਦਾ, ਜੋ ਹੱਠ ਨਾਲ ਨਹੀਂ ਮਿਲਦਾ ਉਹ ਆਪਾ ਤਿਆਗ ਕੇ ਮਿਲ ਜਾਂਦਾ। ਬਾਬਾ ਕਬੀਰ ਜੀ ਕਹਿੰਦੇ ਉਹਨੂੰ ਪਾਉਣਾ ਹੈ ਤੇ ਇੱਕ ਤਾਂ ਸਤ ਸੰਗਤ ਵਿੱਚ ਉਹਨੂੰ ਹਿਰਦੇ ਤੋਂ ਅਰਾਧ, ਤੇ ਦੂਸਰਾ ਭਟਕਣਾ ਛੱਡ ਦੇ, ਭੁਲੇਖਾ ਛੱਡ ਦੇ ਵੀ ਮੈਂ ਲੱਭ ਲਾਂਗਾ, ਆਪਣਾ ਹੱਠ ਛੱਡ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਪੱਗ ਲੱਗ, ਪੱਗ ਦੇ ਚਰਨਾਂ ਵਿੱਚ ਲੱਗ ਜਾ, ਸਰਨਾਹੀ ਸ਼ਰਨ ਵਿੱਚ ਆ ਜਾ, ਤੇ ਜਦੋਂ ਤੂੰ ਉਹਦੇ ਸ਼ਰਨ ਵਿੱਚ ਆ ਜਾਏਗਾ ਉਹ ਪਰਮਾਤਮਾ ਫਿਰ ਤੇਰੇ ਵੱਸ ਹੋ ਜਾਏਗਾ, ਤੂੰ ਉਹਨੂੰ ਜਾਣ ਜਾਏਗਾ, ਕਿਉਂਕਿ ਜਿਹੜਾ ਸਰਨ ਆ ਗਿਆ, ਸਰਨ ਆਏ ਨੂੰ ਪਰਮਾਤਮਾ ਆਪਣੀ ਰਹਿਮਤ ਨਾਲ ਨਿਵਾਜ ਦਿੰਦਾ, ਆਪਣਾ ਆਪਾ ਉਹਦੇ ਤੇ ਨਿਸ਼ਾਵਰ ਕਰ ਦਿੰਦਾ। ਜੋ ਕਿਸੇ ਵੱਡੇ ਵੱਡੇ ਗਿਆਨੀ ਫਿਲਾਸਫਰ ਨੂੰ ਨਹੀਂ ਮਿਲਦਾ, ਉਹ ਇੱਕ ਸਾਧਾਰਨ ਜਿਹਾ ਮਨੁੱਖ, ਇੱਕ ਆਮ ਮਨੁੱਖ ਜਿਹੜਾ ਪ੍ਰੇਮ ਦਾ ਪੁਜਾਰੀ ਹੈ, ਜਿਹੜਾ ਭਾਵਨਾ ਨਾਲ ਜੁੜਦਾ ਹੈ, ਜਿਹੜਾ ਸ਼ਰਧਾ ਨਾਲ ਆਉਂਦਾ ਹੈ, ਉਹ ਵਾਹਿਗੁਰੂ ਦੇ ਘਰੋਂ ਬਹੁਤ ਕੁਝ ਲੈ ਜਾਂਦਾ। ਇਸ ਕਰਕੇ ਪਰਮਾਤਮਾ ਦੇ ਘਰ ਅੰਦਰ ਸ਼ਰਧਾ, ਪਿਆਰ, ਭਾਵਨਾ ਪ੍ਰਧਾਨ ਹੈ। ਜਿਹੜੇ ਤਰਕ ਵਿਤਰਕ ਕਰਦੇ ਨੇ ਉਹ ਕੁਝ ਵੀ ਨਹੀਂ ਪ੍ਰਾਪਤ ਕਰ ਸਕਦੇ। ਉਹਨਾਂ ਲਈ ਬਾਬਾ ਕਬੀਰ ਜੀ ਨੇ ਕਿਹਾ ਨਾ, ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀ ਹੈ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰ। ਇੱਥੇ ਸੋਚਣ ਦਾ ਅਰਥ ਹੋਈ ਹੈ ਵੀ ਆਪਣੇ ਮਤ ਨਾਲ ਤੂੰ ਲੱਭਣਾ ਚਾਹੁੰਦਾ, ਜਿੰਨਾ ਮਰਜ਼ੀ ਸੋਚੀ ਜਾ, ਜਿੰਨਾ ਮਰਜ਼ੀ ਚਿਤਵੀ ਜਾ, ਚਤੁਰ ਸਿਆਣਪਾਂ ਤਜੋ ਸਿਆਣਪ ਸੁਰਜਨੋ, ਸਿਮਰੋ ਹਰ ਹਰ। ਆਪਣੀਆਂ ਸਿਆਣਪਾਂ ਛੱਡ ਕੇ ਉਹਨੂੰ ਸਿਮਰਾਂਗੇ, ਉਹਦੇ ਚਰਨਾਂ ਨੂੰ ਪਕੜ ਲਾਂਗੇ। ਜਿਹਨੇ ਚਰਨ ਪਕੜ ਲਏ, ਕਿਸੇ ਨੂੰ ਪੈਰਾਂ ਤੋਂ ਘੁੱਟ ਕੇ ਜੱਫਾ ਪਾ ਲਓ, ਕਿੱਡਾ ਵੀ ਹੋਵੇ ਉਹ ਹਿੱਲ ਨਹੀਂ ਸਕਦਾ। ਕਹਿੰਦੇ ਵਾਹਿਗੁਰੂ ਨੂੰ ਪ੍ਰੇਮ ਦਾ ਜੱਫਾ ਪਾ ਲਿਆ ਉਹਦੇ ਚਰਨਾਂ ਤੋਂ, ਉਹ ਪਰਮਾਤਮਾ ਤੇਰੇ ਵੱਸ ਹੋ ਜਾਏਗਾ, ਕਿਉਂਕਿ ਉਹ ਭਗਤਾਂ ਕੈ ਵੱਸ, ਭਗਤਾਂ ਤਾਣ ਤੇਰਾ। ਅਕਾਲ ਪੁਰਖ ਵਾਹਿਗੁਰੂ ਭਗਤਾਂ ਦੇ ਵੱਸ ਹੈ, ਪ੍ਰੇਮ ਦੇ ਵੱਸ ਹੈ। ਅੱਜ ਦੇ ਇਸ ਪਾਵਨ ਸ਼ਬਦ ਵਿੱਚ ਬਾਬਾ ਕਬੀਰ ਜੀ ਨੇ ਇਹ ਕਿਰਪਾ ਕੀਤੀ ਹੈ ਕਿ ਅਸੀਂ ਸਾਰੇ ਪਰਮੇਸ਼ਵਰ ਬਾਰੇ ਕਹਿੰਦੇ, ਸੁਣਦੇ, ਵਿਚਾਰਦੇ, ਪੜ੍ਹਦੇ ਹਾਂ, ਅਰਾਧਦੇ ਵੀ ਹਾਂ, ਪਰ ਹਿਰਦੇ ਤੋਂ ਭਾਵਨਾ ਨਾਲ ਉਸਨੂੰ ਬੁਲਾਈਏ, ਭਾਵਨਾ ਨਾਲ ਉਸਨੂੰ ਆਵਾਜ਼ ਮਾਰੀਏ, ਪ੍ਰੇਮ ਵੱਸ ਹੋ ਕੇ ਉਹਨੂੰ ਗਾਈਏ ਸੰਗਤ ਵਿੱਚ ਬੈਠ ਕੇ, ਅਤੇ ਵਾਹਿਗੁਰੂ ਕਿਰਪਾ ਕਰਦਾ, ਹਿਰਦੇ ਵਿੱਚ ਆਣ ਕੇ ਵੱਸ ਜਾਂਦਾ। ਭੁੱਲਾਂ ਚੁੱਕਾਂ ਦੀ ਖਿਮਾ, ਇਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਦੇ ਹਾਂ, ਬੇਅੰਤ ਬੇਅੰਤ ਤਰੁੱਟੀਆਂ ਹੋ ਗਈਆਂ ਹਨ, ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ ਜੀ, ਭੁੱਲਾਂ ਨਾ ਚਿਤਾਰਨੀਆਂ, ਸਮੂਹ ਸੰਗਤ ਦਾ ਧੰਨਵਾਦ, ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨਵਾਦ, ਪਿਆਰ ਸਤ ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ।

ਨਾਨਕ ਲੈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧਿਆ ਵੈ ਧਾਏ, ਸਭ ਥਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ

ਅੰਡੜ ਕੀਤਾ ਦਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਾਂ ਨੇ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਏ ਤਿੰਨਾਂ ਦੇ

ਤੇ ਜੋ ਜਿਹੜੀ ਹੈ ਵਾਹਿਗੁਰੂ ਜੀ ਆਪ ਜੀ ਨੇ ਬੜੀ ਕਿਰਪਾ ਕਰਕੇ ਅੰਮ੍ਰਿਤ ਵੇਲੇ ਤੋਂ ਖੁੱਲੇ ਦਰਸ਼ਨ ਦਿਦਾਰੇ ਬਖਸ਼ੇ, ਆਪਣੀ ਗੋਦ ਵਿੱਚ ਬਿਠਾ ਕੇ ਸ੍ਰੀ ਸੁਖਮਣੀ ਸਾਹਿਬ ਜੀ ਦੇ ਜਾਪ ਨਿਤਨੇਮ ਦੀਆਂ ਪੰਜ ਬਾਣੀਆਂ ਜੀ ਕੇ ਪਾਠ ਉਪਰੰਤ ਆਸਾ ਕੀ ਵਾਰ ਦੇ ਕੀਰਤਨ ਅੰਮ੍ਰਿਤ ਵੇਲੇ ਆਏ ਮੁੱਖ ਵਾਕ ਦੀ ਵਿਚਾਰ ਸਰਵਣ ਕਰਵਾਈ, ਆਪ ਦੀ ਗੋਦ ਵਿੱਚ ਬੈਠਦਿਆਂ ਬਾਣੀ ਪੜ੍ਹਦਿਆਂ ਕੀਰਤਨ ਸਰਵਣ ਕਰਦਿਆਂ ਸਿਮਰਨ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ, ਜਾਨ ਬੱਚੇ ਸਮਝ ਕੇ ਮੁਆਫ ਕਰਨਾ, ਅੱਗੇ ਤੋਂ ਇੱਕ ਮਨ ਇੱਕ ਚਿੱਤ ਬੰਦਗੀ ਸ਼ੁੱਧ ਸਪੱਸ਼ ਬਾਣੀ ਪੜ੍ਹਨ ਦੀ ਸੁਮਤ ਬਖਸ਼ਣਾ, ਗੁਰਬਾਣੀ ਵਰਗਾ ਜੀਵਨ ਸੁਭਾਅ ਆਪਣੇ ਵਰਗਾ ਬਖਸ਼ਿਸ਼ ਕਰਨਾ, ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨੀ, ਸਾਰੀ ਸੰਗਤ ਨੂੰ ਸੰਪੂਰਨ ਦੇ ਰੁਗਤਾ ਦੀ ਦਾਤ ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਿਸ਼ ਕਰਨਾ, ਬਾਣੀ ਬਾਣੇ ਨਾਲ ਬਾਣ ਆਵੇ ਸਵਾਸਾਂ ਕਿਸਾਂ ਨਾਲ ਸਿੱਖੀ ਬਖਸ਼ਿਸ਼ ਕਰਨਾ ਜੀ।

ਸਾਹਿਬ ਜੀਓ, ਤੈਨ ਜੀਵਨ ਦਸ਼ਮੇ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾਣਾ। ਕੋਲ ਕਮਾਈ ਤੇ ਸਮਿੱਤਰ ਵਿਚੋਲੇ, ਜੈ ਮਿਲਕੰਤ ਪਛਾਣਾ। ਸੁਕਹ ਟਲ ਗੁਰ ਸੇਵੀਐ, ਅਹਿਨ ਸੋ ਸਹਿਜ ਸੁਭਾਅ। ਦਰਸ਼ਨ ਪਰਸਿਆਂ ਗੁਰੂ ਕੇ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਕਸਮ ਦੀ, ਨੁਰੀ ਅਰਸ਼ੋਂ ਕੁਰਸੋਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀਓ, ਵੱਡੇ ਭਾਗਾਂ ਵਾਲੇ ਹੋ, ਗੁਰੂ ਸਾਹਿਬ ਦੀ ਗੋਦ ਵਿੱਚ ਬੈਠ ਕੇ ਗੁਰੂ ਦੀ ਗੋਦ ਦਾ ਨਿੱਘ ਮਾਣ ਰਹੇ ਹੋ, ਨਾਲ ਅੰਮ੍ਰਿਤ ਵੇਲੇ ਤੋਂ ਸੁਖਮਨੀ ਸਾਹਿਬ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ, ਆਸਾ ਕੀ ਦੇ ਵਾਰ ਦੇ ਕੀਰਤਨ, ਅੰਮ੍ਰਿਤ ਵੇਲੇ ਆਏ ਮੁੱਖ ਵਾਕ ਦੀ ਸ਼ਬਦ ਦੀ ਵਿਚਾਰ ਸਰਵਣ ਕਰ ਰਹੇ ਸੋ, ਗੁਰੂ ਸਾਹਿਬ ਕਿਰਪਾ ਕਰਨ, ਗੁਰਬਾਣੀ ਵਰਗਾ ਜੀਵਨ, ਸੁਭਾਅ ਆਪਣੇ ਵਰਗਾ ਬਖਸ਼ਿਸ਼ ਕਰਨ, ਨਾਲ ਦੀ ਨਾਲ ਕੱਲ੍ਹ ਰੋਜ਼ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਪ੍ਰਾਰੰਭ ਹਨ, ਜਿਨ੍ਹਾਂ ਦੇ ਕੱਲ੍ਹ ਸ਼ਾਮ ਨੂੰ 4 ਵਜੇ ਭੋਗ ਸ਼ੁਰੂ ਹੋਣਗੇ, ਉਪਰੰਤ ਕੀਰਤਨ ਦਰਬਾਰ ਸੱਜਣਗੇ। ਸੋ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰ ਕੇ ਲਾਹਾ ਲਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਮ ਸਤਨਾਮ ਜੇ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਫਣਵਣ ਮੰਗੀਆਂ ਰਮਕ ਬਾਣੀ ਰਾਮ ਜਿਨ ਕੋ ਕਰਮ ਲਗੀ ਤਿਸ ਹਿਰਦੇ ਸਮਾਣੀ ਰਾਮ ਆਦ ਪਾਤ ਗਾਣੀ ਦਿਨ ਜਾਣੀ ਜਸਾਬ ਪ੍ਰਾਉ ਕਿਰਪਾ ਕਰੇ ਅਮਰ ਧੀਆ ਫਿਰ ਨਾ ਕਲ ਕਲੇਸ਼ਾਂ ਦੁੱਖ ਰੇ ਹਰ ਸਰਨ ਬਾਈ ਤਜਨਾ ਜਾਈ ਪ੍ਰਭ ਪ੍ਰੀਤ ਮੰਤ ਬਾਣੀ ਬ੍ਰਹਮਤ ਸਦਾ ਗਾਈਏ ਪਵਿੱਤਰੇ ਅੰਮ੍ਰਿਤ ਬਾਣੀ ਮਨ ਤਨ ਗਲਤ ਪਏ ਕਿਹ ਕਹਿਣਾ ਜਾਈ ਰਾਮ ਜਿਸ ਤੇ ਸਮਾਈ ਰਾਮ

ਜਦ ਸਤਿ ਪ੍ਰਭ ਪ੍ਰਾਣ।

ਸਭਰਾ ਤੋਂ ਵਰਨ ਨਾ ਸਦਾ ਨਿਰਮਲ ਹੋ ਜਾ ਕੰਮ ਵਾਰੇ ਬਿਨੋਤ ਨਾਨਕ ਦਾਰ ਵਿਭਾਵ ਮਿਲੋ ਪ੍ਰਾਣ ਪਿਆਰੇ ਜਾਪ ਤਪ ਭਾਰਤ ਕੀਨੇ ਭੇਖਰ ਗੁਜਰਨ ਰਾਮ ਤਪਤ ਨਾ ਕਦੇ ਵਜੇ ਬਿਨ ਸਵਾਮੀ ਸਰਨ ਰਾਮ ਪ੍ਰਭ ਸੰਤ ਤੇਰੀ ਕਾਲ ਮੇਰੀ ਸਾਗਰ ਸੰਸਾਰ ਸਾਗਰ ਤਾਰੀ ਨਾ ਨਿਰਗੁਣ ਕਹਿ ਜੁਣ ਮੇਰਾ ਗੁਣ ਗੁਣ ਵਿਚਾਰੀਏ ਦੀਨ ਦਿਆਲ ਗੋਪਾਲ ਪ੍ਰੀਤਮ ਸਮਰੱਥ ਕਰਨ ਕਰਨਾ ਨਾਨਕ ਚਾਤਰਕ

ਆਨੰਦ ਅੰਦਨ ਸਦਾ ਸਾਚਾ ਸਰਬ ਗੁਣ ਜਨੀ ਸੇ ਅਗਣਿਤ ਉਚ ਪਾਰ ਠਾਕੁਰ ਅਗਮ ਜਾ ਕੁਟਮ ਬਿਨਵੰਤ ਨਾਨਕ ਮੇਰੀ ਇੱਛਾ ਪੂਰਨ ਮਿਲੇ ਸ੍ਰੀ ਰੰਗ ਰਮਾ ਕਈ ਕੋਟਕ ਜਗਮਲਾ ਸੁਣ ਗਾਵਣ ਹਰੇ ਰਾਮ ਹਰ ਹਰ ਨਾਮ ਜਪਦਾ ਕੁਲ ਸਗਲੇ ਸਾਰੇ ਰਾਮ ਹਰ ਨਾਮ ਜਪਦਾ ਸੁਣ ਪੁਰਾਣੀ ਤਾਂ ਕੀ ਮਮਾ ਕਿਸ ਨਾ ਹਰ ਵੈਸਰ ਨਾ ਹੀ ਪ੍ਰਾਣ ਪਿਆਰੇ ਚਿਤਵਤ ਦਰਸ਼ਨ ਸਾਮਨਾ ਸਾਧ ਦੇਵ ਸਾਈ ਗੈ ਕੰਠ ਲਾਏ ਪ੍ਰਭੂ ਚ ਗੁਬਾਰੇ ਬਿਨਵੰਤ ਨਕ ਸਫਲ ਸਭ ਕੀ ਜ ਪ੍ਰਭ ਮਿਲੇ ਅਤ ਪਿਆਰੇ

ਕਰੇ ਸਭ ਜਾਣੇ ਜਾਣੀ ਰਾਮ ਲੇਖਾ ਧਰਮ ਵਿਆਹ ਤਿਲ ਕੀੜੇ ਕਹਾਣੀ ਰਾਮ ਕਹਿਤਾ ਕਮਾਣੇ ਦੁਖ ਸੌ ਪ੍ਰਾਣੀ ਅਨਕ ਜੋਨ ਪਰਮਾਇਆ ਮਹਾਮੋਨੀ ਸੰਗ੍ਰਹਤਾ ਰਤਨ ਜਨਮ ਗਵਾਇਆ ਇੱਕ ਸਾਧ ਕੇ ਨਾਮ ਬਾਜੋ ਆਨ ਕਾਜ ਸਿਆਣੀ ਬਲਵੰਤ ਨਾਨਕ ਲੇਖ ਲਿਖਿਆ ਪਰਮ ਮੋਹਿਲ ਬਾਣੀ ਬੀਚ ਨਾ ਕੋਈ ਕਰੇ ਕਿਰਤਨ ਵਿਚੜ ਬਿਆ ਆਏ ਕਰੇ ਕਠਨ ਜਉ ਕੰਕੜ ਪਕੜ ਲਿਆ ਪਕੜੇ ਚਲਾਇਆ ਆਪਣਾ ਗੁਆਇਆ ਮਾਂ ਮੋਨੀ ਰਾਧਿਆ ਗੁਣ ਗੋਬਿੰਦ ਗੁਰਮੁਖ ਨਾਉਣ ਜਪਿਆ ਤਉ ਤਉ ਗੱਲ ਤਿਆ ਕਾਮ ਗ੍ਰਹਿਕਾਰ ਮੋਟਾ ਕੋਏ ਗਿਆਨ ਬੁਝਦਾ ਪਿਆ ਬਿਨਵੰਤ ਨਾਨਕ ਕਿਸਨ ਜੋ ਬੋਲਾ ਹਰ ਜਾਪ ਰਸਨਾ ਜਾਪਿਆ ਤੁਜ ਮਿਨ ਕੋ ਨਹੀਂ ਪ੍ਰਭ ਰਾਖਣ ਰਾਮ ਪਤਤ ਧਾਰਨ ਹਰ ਮਿੰਦ ਤੁਮਾਰਾ ਰਾਮ ਪਤਤ ਧਾਰਨ ਸੰਤ ਸਵਾਮੀ ਕਿਰਪਾ ਨਿਦ ਦਿਆਲਾ ਅੰਧ ਕੋਦੇ ਉਦਰ ਕਰਦੇ ਸਗਲ ਘਟ ਪ੍ਰਵਾਲਾ ਸਰਨ ਤੇਰੀ ਘਟ ਮਹਾ ਬੇਣੀ ਇੱਕ ਨਾਮ ਦੇ ਅਧਾਰਾ ਬਲਵੰਤ ਨਾਨਕ ਕਰਦੇ ਰਾਖੋ ਗੋਬਿੰਦ ਦੀਨ ਦਿਆਰਾ

ਗੁਰ ਗੋਪਾਲ ਨਿਤ ਗਾਈਏ ਬਸਾ ਸੰਗੇ ਮੇਰੇ ਰੰਗੇ ਮੋੜ ਜੋ ਨਾਈਏ ਗਾਇ ਕੰਠ ਲਾਏ ਸਹਿਜ ਸੁਭਾਈ

ਕਰਮ ਕਮਾਏ। ਨਾਨਕ ਮਨਮੁਖ ਜਗਤ ਹੀਣ ਹੈ, ਅੱਗੇ ਭੁੱਖਾ ਕੇ ਖਾਏ ਬੋੜੀ। ਸਭ ਤੇਰੀ ਤੂੰ ਸੰਸਦਾ, ਸਭ ਤੁਧ ਪਾਇਆ, ਸਭਨਾ ਵਿੱਚ ਤੂੰ ਵਰਤਦਾ। ਤੂੰ ਸਭਨੀ ਧਿਆਇਆ, ਜਿਸ ਦੀ ਤੂੰ ਭਗਤ ਥਾਇ ਪਾਹੀ, ਸੋ ਤੁਧ ਮਨ ਪਾਇਆ। ਜੋਹਰ ਭਾਵੇ ਸੋ ਧੀਏ, ਸਭ ਕਰਨ ਤੇਰਾ ਕਰਾਇਆ। ਸਲਾਹਵਰ ਭਗਤਾਂ ਤੇ ਵੱਡਾ, ਜੋ ਸੰਤ ਜਨਾ ਕੀ ਪੈਜ ਰੱਖਦਾ ਆਇਆ। ਸਲੋਕ ਮਹਲਾ ਤੀਜਾ। ਨਾਨਕ ਗਿਆਨੀ ਜਗ ਜੀਤਾ, ਜਗ ਜੀਤਾ ਸਭ ਕੋਈ। ਨਾਮੇ ਕਾਰਜ ਸਿੱਧ ਹੈ, ਸਹਿਜੇ ਹੋਏ ਸੋ

ਸਾਂਸੇ ਨੂੰ ਦਾਨ ਦਿੱਤਾ ਖੰਡੀ ਮਰਪੰਡੀ।

ਸੱਚਾ ਨਾਮ ਨਾ ਲੱਗੋ ਮੀਠਾ ਤਿਤ ਨਾਮ ਨਾਮ ਨਿਦ ਪਾਏ ਜੀਵਤ ਮਰੇ ਮਰੇ ਬੁੰਜੀ।

ਹਰ ਭਗਤ ਜਿਨਾ ਕਵਾ ਮਟੇ ਜਗਤ ਦਰਿਆ ਸਭ ਲੋੜੀਏ ਸਲੋਕ ਮਹਲਾ ਤੀਜਾ ਸਾਰ ਰਸਨਾ ਚਲ ਜਾਓ ਜਿਨ ਹਰ ਕਾ ਸੌ ਨਾ ਪਾਇਆ ਨਾਨਕ ਰਸਨਾ ਸ਼ਬਦ ਰਸਾਏ ਜਿਨ ਹਰ ਹਰ ਮਨ ਵਸਾਇਆ ਮਹਲਾ ਤੀਜਾ।

ਜੇ ਮਨਮੁਖ ਘੁਮਾਵੇ ਸੋ ਸਾਇਨਾ ਵਾਰੇ ਦਰਗੇ ਹੋਏ ਖਵਾਰ ਬੋੜੀ ਆਪੇ ਖਾਣੀ ਆਪੇ ਬਾਣੀ ਆਪੇ ਸਾਗਰ ਆਪੇ ਹੀ ਵਿੱਚ ਰਤਨ ਧਰੇ।

ਮੁੱਲਾ ਮਨ ਸ਼ਬਦੇ ਗੁਰ ਸਬਦੀ ਹਰ ਹਰ ਸਦਾ ਧਿਆਏ ਨਾਨਕ ਜਿਸ ਨਜ਼ਰ ਕਰੇ ਮੇਰਾ ਪਿਆਰਾ ਸੋ ਹਰ ਚਰ ਨੀਚਤ ਲਾਏ ਹਉ ਸਭ ਵੇਸ ਕਰੀ ਫਿਰ ਕਾਰਣ ਜੇ ਹਰ ਪ੍ਰਭ ਸਾਚੇ ਪਾਵਾਂ ਮੈਂ ਫਿਰ ਪਿਆਰਾ ਮੈਂ ਨਤਨ ਦੇ ਕੇ ਹਉ ਕਿਉਂ ਕਰ ਤੇਜ ਪਾਵਾਂ ਜਿਸ ਕਾਰਣ ਸਿਗਾ ਸਿਗਾਰੀ ਸੋ ਫਿਰ ਰਤਾ ਮੇਰਾ ਅਵਰਾ ਨਾਨਕ ਤਨ ਤਨ ਤਨ ਸੁਹਾਗਣ ਜਿਨ ਫਿਰ ਰਾਵੀੜਾ ਸਭ ਸਾ ਸੱਚ ਸਵਰਾ ਹਉ ਜਾਇ ਬਚਾ ਸੁਹਾ ਸੁਹਾਗਣ ਤੂੰ ਕਿਉਂ ਫਿਰ ਪਾਇੜਾ ਪਰਾ ਮੇਰਾ ਮੈਂ ਉੱਪਰ ਨਜ਼ਰ ਕਰੀ ਫਿਰ ਸਾਚੇ ਮੈਂ ਛੋੜਿਆ ਮੇਰਾ ਤੇਰਾ ਸਭ ਮਨ ਤਨ ਜੀਓ ਕਰੂੰ ਹਰ ਪ੍ਰਭ ਕੋ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਵਾਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਵਾਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ, ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ, ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਵੀ ਸੱਚ, ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਵੀ ਸੱਚ, ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਸਗਲ ਦੁਆਰ ਕੋ ਛਾੜ ਕਰ ਗਏ ਹੋ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਸਤਿਗੁਰ ਆਇਓ ਸ਼ਰਨ ਤੁਹਾਰ, ਮਿਲੇ ਸੁਖ ਨਾਮ ਹਰ ਸੁਭ ਚਿੰਤਾ ਲਾਏ ਹਮਾਰੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੇ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: Bye.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

वाहे गुरु एक तुम एक

ਪਰਸੀਏ ਪੋਹੇ ਪਾਤਿਕ ਬਨਾਸ਼ੇ ਗੁਰੂ ਅਮਰਦਾਸ ਪਰਸੀਏ ਪੋਹੇ ਪਾਤਿਕ ਬਨਾਸ਼ੇ ਗੁਰੂ ਅਮਰਦਾਸ ਪਰਸੀਏ ਸਿੱਧ ਸਾਧਕ ਅਸਾਸੇ ਗੁਰੂ ਅਮਰਦਾਸ ਪਰਸੀ ਸਿੱਧ ਸਾਧਕ ਅਸਾਸੇ ਗੁਰੂ ਅਮਰਦਾਸ ਪਰਸੀ ਧਿਆਨ ਲਈਏ ਪੌ ਮੁਖ ਗੁਰੂ ਅਮਰਦਾਸ ਪਰਸੀ ਧਿਆਨ ਲਈਏ ਪੌ ਮੁਖ ਗੁਰੂ ਅਮਰਦਾਸ ਪਰਸੀ ਅਬੋ ਲਵੇ ਗੌ ਚੁੱਕ ਗੁਰੂ ਅਮਰਦਾਸ ਪਰਸੀ ਅਬੋ ਲਵੇ ਗੌ ਚੁੱਕ ਇੱਕ ਬਿਨ ਦੁੱਗਣ ਜੋ ਤੋ ਰਹੇ ਸਾਸ ਮਿੱਤਰ ਮਾਨ ਵਾਲ ਇੱਕ ਬਿਨ ਦੁੱਗਣ ਜੋ ਤੋ ਕਹਿ ਰਹੇ ਜਾਸ ਮਿੱਤਰ ਮਾਨ ਵਾਲ ਜਾਲ ਭਾਵ ਦਾਰ ਸਿੱਤੇ ਗੁਰੂ ਅਮਰਦਾਸ ਡਿੱਠੇ ਜਾਲ ਭਾਵ ਦਾਰ ਸਿੱਤੇ ਗੁਰੂ ਅਮਰਦਾਸ ਡਿੱਠੇ ਜਲ ਭਾਵ ਦਾਸ ਇੱਤਰ ਗੁਰੂ ਅਮਰਦਾਸ ਡਿੱਠੇ ਮਿਲੇ ਥਿਰ ਕਰ ਬਹਿ ਸੋ ਹਰ ਜਨ ਪਿਆਰ ਸਤਿਗੁਰ ਤੁਮ

0: ਦਰ ਕਦੇ ਨਾ ਛੋੜੇ, ਦਰ ਕਦੇ ਨਾ ਛੋੜੇ, ਸੱਚ ਭੋਜਨ ਜੋੜੇ, ਸੱਚ ਭੋਜਨ ਜੋੜੇ,
1: ਪ੍ਰੀਤ ਲੱਗੀ ਹਰ ਨਾਮ ਸਿਉਂ
0: ਇਹ ਹਸਤੀ ਘੋੜੇ,
1: ਪ੍ਰੀਤ ਲੱਗੀ ਹਰ ਨਾਮ ਸਿਉਂ
0: ਇਹ ਹਸਤੀ ਘੋੜੇ,
1: ਰਾਜ ਮਿਲ ਖੁਸ਼ੀਆਂ ਘਣੀ
0: ਚਾਹੇ ਮੁੱਖ ਨਾ ਮੋੜੇ,
1: ਰਾਜ ਮਿਲ ਖੁਸ਼ੀਆਂ ਘਣੀ
0: ਚਾਹੇ ਮੁੱਖ ਨਾ ਮੋੜੇ,
1: ਦਰ
0: ਕਦੇ ਨਾ ਛੋੜੇ, ਨਾ ਦਰ ਕਦੇ ਨਾ ਛੋੜੇ,
1: ਨਾਨਕ ਮਨ ਤਨ ਚਾਓ
0: ਇਹ ਨਿਤ ਪ੍ਰਭ ਕੋ ਲੋੜੇ,
1: ਨਾਨਕ ਮਨ ਤਨ ਚਾਓ
0: ਇਹ ਨਿਤ ਪ੍ਰਭ ਕੋ ਲੋੜੇ,
1: ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ, ਤੂੰ ਹੀ ਨਿਰੰਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਠਾਕੁਰ ਮੂਝ ਭਗਵਾਨ, ਨਾਨਕ ਕੀ ਬੇਨਤੀ ਆਪਣੀ ਭਗਤੀ ਲਾ, ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ, ਤੂੰ ਹੀ ਨਿਰੰਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਠਾਕੁਰ ਮੂਝ ਭਗਵਾਨ, ਨਾਨਕ ਕੀ ਭਰਾ ਬੇਨਤੀ ਆਪਣੀ ਭਗਤੀ ਲਾ, ਧੰਨ ਗੁਰੂ ਨਾਨਕ, ਧੰਨ ਗੁਰੂ, ਧੰਨ ਧੰਨ ਗੁਰੂ ਗੋਬਿੰਦ ਸਿੰਘ, ਧੰਨ ਧੰਨ ਗੁਰੂ ਗੋਬਿੰਦ ਸਿੰਘ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ, ਕੋਟ ਕੋਟ ਪੜਨਾ ਭੁੱਲ ਚੁੱਕ ਮਾਰ ਤੇਰੇ ਚਰਨ ਕਮਲਾ ਪਾ, ਬਹੁਤ ਬਹੁਤ ਧੰਨਵਾਦ, ਨਾਨਕ ਨਾਮ ਚੜ੍ਹਦੀ ਕਰ ਤੇਰੇ ਭਾਣੇ ਸਵਾਤਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।
2: ਸਤਨਾਮ ਸ਼੍ਰੀ ਵਾਹਿਗੁਰੂ ਜੀਓ, ਤੁਮਦਾ ਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਹਮ ਮਾਰਗ ਤੁਮਰੇ ਧਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ,

ਸ੍ਰੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਹਿਰੀ ਕਰਕੇ ਨੀਵ ਖੁਦਾਈ ਉਪਰ ਮੰਡਪ ਛਾਏ ਮਾਰਕੰਡੇ ਤੇ ਕੂ ਅਧ ਖਾਈ

नेहाती खिन मह पई पराई दुर्वासा स्यों कर्त ठगौरी जादव।

ਬਾਦਸ਼ਾਹ ਕਰਤ ਗੌਰੀ ਜਾਦਵ ਇਹ ਫਲ ਪਾਏ ਕਿਰਪਾ ਕਰੀ ਜਾਨੀ ਆਪਣੇ ਉੱਪਰ ਨਾਮ ਦਿਓ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਧਿਆਨੰ ਨਾਮ ਮਨ ਭਾਵੇ ਕਹੇ ਕਹਾਵੇ ਤੱਤੋ ਤੱਤ ਵਖਾਣੰ ਸਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸਬਦੇ ਜਗ ਬਉਰਾਨੰ।

ਮਿਲ ਸੁਖ ਪਾਇਆ ਭਾਈ ਚੂਕਾ ਮਨੋ ਗੁਮਾਨ ਜਲ ਮਲ ਕਾਇਆ ਮਾਂਜੀਏ ਭਾਈ ਪੀ ਮੈਲਾ ਤਨ ਹੋਏ ਗਿਆਨ ਮਹਾਰਸ ਨਹਾਈਏ ਭਾਈ।

ਜੋ ਸਤਿਗੁਰ ਸੇਵੇ ਆਪਣਾ ਭਾਈ ਤਿਨਕੇ ਓ ਲਾਗੋ ਪਾਏ। ਜਨਮ ਸਵਾਰੀ ਆਪਣਾ ਭਾਈ ਕੁਲ ਪੀ ਲਈ ਬਖਸ਼ਾਏ। ਸੱਚ ਬਾਣੀ ਸੱਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ। ਨਾਨਕ ਨਾਮ ਹਰ ਮਨ ਵਸੈ ਭਾਈ।

ਸਜਗ ਮੈਂ ਨਾਮ ਲਭ ਹੈ ਗੁਰਮੁਖ ਵਸੈ ਮਨ ਆਏ ਨਾਨਕ ਜੋ ਗੁਰ ਸੇਵੇ ਆਪਣਾ ਤਿਨ ਬਲਿਹਾਰੈ ਜਾਓ ਮਹੱਲਾ ਤੀਜਾ।

ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ, ਇੱਕ ਸੇਵ ਗੁਰ ਪਾਸ ਇੱਕ ਗੁਰ ਕਾ ਰਾਇ ਲਾਈਆ, ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿਨਾ ਪਾਓ ਗੁਰੂ ਦੇਵਾਈਆਂ, ਗੁਰ ਸਿੱਖਾਂ ਇੱਕੋ ਪਿਆਰ ਗੁਰੂ ਮਿੱਤਾਂ ਪੁੱਤਾਂ ਭਾਈਆਂ, ਗੁਰ ਸਤਿਗੁਰ ਬੋਲ ਸਭ ਗੁਰ ਆਖ ਗੁਰੂ ਜੀ ਵਾਈਆਂ, ਸਰੋਕ ਮਹੱਲਾ ਤੀਜ

ਗਾਏ ਗੁਣੇ ਜਨ ਬਣਤਿਆ ਤਨ ਤਨ ਭਾਗ ਤਿਨਾ ਗੁਰਮੁਖਾ ਜੋ ਗੁਰ ਸਿੱਖ ਲੈ ਮਨ ਜਿਣਤਿਆ ਸਭ ਦੂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਣੀ ਸਿੱਖ ਪੜਤਿਆ

ਸਤਿਗੁਰ ਭਾਇ ਮਹੱਲਾ ਤੀਜਾ ਬਿਨ ਸ਼ਬਦ ਸੁਧ ਨਾ ਹੋਵੇ ਜੇ ਨੇ ਕਰੈ ਸੀਗਾਰ ਫਿਰ ਕਿਸਾ ਨਾ ਜਾਣੇ ਦੂਜੇ ਭਾਏ ਪਿਆਰ ਸਾਕ ਸੁਧ ਸਾਕ ਲਖਣ ਨਾਨਕ ਨਾਰੀ

ਕਰੈ ਕਿਸੇ ਨਾ ਭਾਵੈ। ਵੇਖੋ ਭਾਈ ਵਡਿਆਈ ਹਰ ਸੰਤੋ ਸਵਾਮੀ ਆਪਣੇ ਕੀ, ਕੋਈ ਕਰੈ ਤੈਸਾ ਕੋਈ ਪਾਵੈ, ਇਹ ਬ੍ਰਹਮ ਵਿਚਾਰ ਹੋਵੇ ਦਰ ਸਾਚੈ।

ਦੋਏ ਦੋਏ ਲੋਚਨ ਪੇਖਾ ਹਰ ਬਨੇ ਉਹਨਾਂ ਦੇਖਾ ਨੈਣ ਰਹੇ ਰੰਗ ਲਾਈ ਅਬ ਬੇ ਗੱਲ ਕਹਿਣ ਨਾ ਜਾਈ ਹਮਰਾ

ਲੇਖਾ ਚਤੁਰ ਗੁਪਤ ਜੋ ਲਿਖਿਆ ਸਭ ਝੂਠੇ ਜਮਕੇ ਬਾਕੀ ਹਰ ਕੇ ਸੰਤ ਜਪਿਓ ਮਨ ਹਰ ਹਰ ਲਾਗੋ ਸੰਗਤ ਸਾਧਨਾ ਕੇ ਦਿਨ ਹਰ ਸੂਰ ਤ੍ਰਿਸ਼ਨਾ ਕਰ।

हरतन संचन हर नाम पूजन यो नानक किन्नो चोला तना श्री महला पंजमा।

ਪਹਿਲਾਂ ਸਗਲੇ ਲਰ ਲਰ ਮੂਆ ਹੋਂ ਬਲਿਹਾਰੀ ਸਤਿਗੁਰੂ ਆਪਣੇ ਜਨੇ ਚਲ ਦਿਖਾਇਆ ਗੁਰਜੀ ਪਾ ਜਲ ਸੰਸਾਰਾ ਭਗਤ ਨਾ ਵਿਆਪੇ ਮਾਇਆ ਸੰਤ ਪ੍ਰਸਾਦ ਮਹਾਂ ਸੁਖ ਪਾਇਆ ਸਗਲੇ ਬਿੰਦਰ ਕਾਟੇ ਹਰ ਹਰ ਨਾਮ ਨਾਨਕ ਤਨ ਪਾਇਆ ਆਪਣੇ ਘਰ ਲੈ ਆਇਆ ਘਟ ਇਤਨਾ ਸ੍ਰੀ ਮਹੱਲਾ ਪੰਜਵਾਂ ਤੋਂ ਦਾਤੇ ਠਾਕੁਰ ਪ੍ਰਿਤਪਾਲਕ ਨਾਇ

ਤਨਾਸਰੀ ਮਹੱਲਾ ਪੰਜਵਾਂ ਮੇਰਾ ਰਘੁ ਰਾਮ ਸਿਉ ਹੇਤ ਸਗੁਰੂ ਮੇਰਾ ਸਦਾ ਸਹਾਇ ਜਿਨ ਦੁੱਖਾ ਕਾਟਿਆ ਖੇਤ ਰਾਖਾ ਹਾਥ ਦੇ ਰੱਖ ਆਪਣਾ ਕਰ ਬਿਰਥਾ ਸਗੁਰ ਮਿਟਾਈ ਜਨਮ ਕੇ ਮੁਕਾ ਨਿੰਦਕ ਕੇ ਮੁਕਾ ਲੇਕਿਨ ਦਿਨ ਕਾ ਆਪ ਸਹਾਇ ਸਤ ਸਾਹਿਬ ਹੋਰ ਰਖਵਾਲਾ ਰੱਖ ਲਿਆ ਕੰਟਲ ਲਾਏ ਨਿਰਭ ਪੈ ਸਦਾ ਸੁਖ ਮਾਣੇ ਨਾਨਕ ਕਰ ਗੁਣ ਗਾਏ ਤਨਾ

ਭਾਵੇ ਡਿੱਠਾ ਝੂਠ ਤੋ ਸਿਰ ਚਿਓ ਮਿੱਠਾ ਦਾ ਪਿਆਰੀ ਵਿਸਰਿਆ ਦਿੱਤਾ ਰਜਾਣ ਹੈ ਨਾਹੀ ਮਨ ਵਿਚਾਰਾ ਬਸ ਪਰਾਈ ਕੋਟ ਰੋਵੇ ਕਰਮ ਧਰਮ ਚਗਲਾਈ ਕੋਵੇ ਹੁਕਮ

ਕਿਰਪਾਲ ਹਜੂਰ ਨਾਨਕ ਦੇਵੇ ਸੰਤਾਂ ਧੂਰ ਰਤਨਾ ਸਿੰਘ ਮਹੱਲਾ ਪੰਜਵਾਂ ਸੋ ਕਤ ਡਰੈ ਜੇ ਖਸਮ ਸੁਮਾਰ ਡਰ ਡਰ ਪਤੇ ਮਨੁੱਖ ਵਿਚਾਰ ਰਾਵ ਸਿਰ ਪ੍ਰਮਾਤ ਪਿਤਾ ਗੁਰਦੇਵ ਸਫਲ ਮੂਰਤ ਜਾ ਕੇ ਨਿਰਮਲ ਸੇਵ ਇੱਕ ਨਿਰੰਜਨ ਜਾ ਕੇ ਰਾਸ ਮੇਰੇ ਸਾਧ ਸੰਗਤ

ਪਾਤਸ਼ਾਹ ਸੰਤ ਰਹਿ ਨਾਰਤਨਾ ਸਿੰਘ ਮਹੱਲਾ ਪੰਜਵਾਂ ਕਾ ਇੱਕਿਓਂ ਕਰ ਸਤਿਗੁਰੂ ਪ੍ਰਸਾਦ ਘਰ ਬਾਰ ਤੇਰਾ ਪ੍ਰਭਾਸਾ ਤੂੰ ਕਹਾਂ ਜਨ ਕੇ ਹੈ ਸੰਗ ਕਰ ਕਿਰਪਾ ਪ੍ਰੇਤਮ ਪ੍ਰਭ।

ਕੀਰਤਨਾ ਸ੍ਰੀ ਮਹਲਾ ਪੰਜਵਾਂ ਕਰ ਅੱਠਵਾਂ ਦੁੱਖ ਦੇਖ ਕਿਉਂ ਕਰ ਸਤਿਗੁਰੂ ਪ੍ਰਸਾਦ ਸਿਮਰਾ ਸਿਮਰ ਸਿਮਰ ਸਿਰ ਪਾਵ ਸਾਧ ਸਾਧ ਸੰਭਾਲੇ ਲੋਕ ਪਰ ਲੋਕ ਸੰਗ ਸਾਹਿ ਜਤ ਕਤ ਮੋਹਿ ਰਖਵਾਲੇ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨੀ ਡੁੱਬੇ ਤਸਕਰ ਨੀ ਲੇਵੇ ਪਾਏ ਨਾ ਸਕੇ ਜਾਲੇ ਰਾਵ ਨਿਰਤਨ ਕਹੋ ਤਨ ਆਨੰਦ ਲੇ ਖੋਟੇ ਕ ਮਾਤ ਦੁੱਧ ਜਸ ਵਾਲੇ

ਪਹਿਲਾਂ ਮਿਲੇ ਮਿਲਿਆ ਪ੍ਰਵਾਨ ਨਾ ਦਸ ਮਰਨ ਨਾ ਆਵਣ ਜਾਣ ਠਾਕਰ ਮੈਂ ਦਸ ਮੈਂ ਸੋਏ ਜੈ ਦੇਖਾਂ ਤੈ ਨ ਕੋਏ ਗੁਰਮੁਖ ਭਗਤ ਸਹਿਜ ਘਰ ਪਾਈਐ ਬਿਨ ਗੁਰ ਪੇਟੇ ਮਰ ਆਈਏ ਜਾਈਏ ਰਹੋ ਸੋ ਗੁਰ ਕਰੋ ਜੇ ਸਾਥ ਦ੍ਰਿੜਾਵੇ ਤਤ ਕਥਾਵੇ ਸਬਦ ਮਿਲਾਵੇ ਹਰ ਕੇ ਲੋਕ ਨਿਕਾਰਾ ਸੱਚ ਠਾਕੁਰ ਸਾਚ ਪਿਆਰਾ ਤਨ ਮੈਂ ਮਨੁਆ ਮਨ ਮੈਂ ਸਾਚਾ

माण जनम सदो पाया ता कि आयो उठो साध रखो देखर हाथ कर।

ਸਭ ਵਿਚਾਰੇ ਨਿਵ ਨਿਵ ਭਗਤ ਕਰੇ ਮਾਇਆ ਮੋਹ ਜਲ ਲਾਏ।

ਮੇਰੇ ਭਾਏ ਭਗਤ ਪ੍ਰਭਰਾਤੇ ਪ੍ਰਿਆਲਾ ਜੋ ਬਨਵਾਲਾ ਤਿਸਰਾਵੇ ਰੰਗਰਾਤੇ ਗੁਰ ਸਬਦ ਵਿਗਾਸੇ ਸਹਰਾ ਵਾਸੇ ਪਰਪਾਇਆ ਗੁਣਕਾਰੀ ਨਾਰੀ ਸਾਚ ਮਿਲੇ ਵਡਿਆਈ ਪੇਰ ਘਰ ਸੋ ਹੈ ਨਾਰੀ ਇਤਨਾ ਸ੍ਰੀ ਚੰਦ ਮਹੱਲਾ ਚੌਥਾ ਕਰ ਪਹਿਲਾ ਇੱਕੋ ਕਰ ਸਤਿਗੁਰੂ ਪ੍ਰਸਾਦ ਹਰ ਜਿਉ ਕਿਰਪਾ ਕਰੇ ਤਾਂ ਨਾਮ ਧਿਆਈਏ ਜਿਉ ਸਤਿਗੁਰ ਮਿਲੇ ਸਵਾਇ ਸਾਹਿਬ ਗੁਣ ਗਾਈਏ ਜਿਉ ਗੁਣ ਗਾਇਆ ਵਿਸ਼ੇ ਸਦਾਨ ਦਿਨ ਆਪ ਸਾਚੇ ਪਾਵੇ

ਚਤਰ ਚਲੇ ਥਾ ਦੇਹੀ ਗਿਰਜਨ ਖਾਈ ਸੋਹਣੀ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ ਕਹਾਂ ਪਿਓ ਦਰਬਾਂਦੇ ਹਾਥੀ ਖਿਨਮੇ ਭਈ ਪਰਾਈ ਦੁਰਵਾਸਾ ਸਿਉ ਕਰਤ ਠਗੌਰੀ ਜਾਦਵੇ ਫਲ ਪਾਏ ਕਿਰਪਾ ਕਰੀ ਜਨੇ ਆਪਣੇ ਉੱਪਰ ਨਾਮ ਦਿਓ ਹਰ ਗੁਣ ਗਾਏ ਦਸ ਬੇਰਾ ਗੁਣ ਮੋਹੇ ਬਸ ਕੀਨੀ ਪੰਚਾਂ ਕਾ ਮਿਟ ਨਾਵ ਸੁਪਰ ਦੋਏ ਭਰੇ ਅੰਮ੍ਰਿਤ ਸਾਰ ਵੇਖੇ ਮਾਰ ਵੇਖ ਕੋ ਮਾਰ ਕਢਾਓ ਪਾਛੇ ਬੋਰਨ ਆਵਨ ਪਾਵੋ ਅੰਮ੍ਰਿਤ ਬਾਣੀ ਘੱਟ ਤੇ ਉਚਰੋ ਆਤਮ ਕੋ ਸਮਝਾਵੋ ਰਹਾਓ ਬਜਰ ਕੁਟਾ ਕੁਠਾਰ ਮੋਹੇ ਹੈ ਸ਼ੀਨਾ ਕਰ ਮਿਨਤ ਲੱਗ ਪਾਵੋ ਸੰਤਨ ਕੇ ਹਮ ਉਲਟੇ ਸੇਵਕ ਜਪਗਤਨ ਤੇ ਡਰ ਪਾਵੋ ਸੰਸਾਰ ਤੇ ਤਬ ਹੀ ਛੂਟੋ ਜੋ ਮਾਇਆ ਮੋਹ ਇਹ ਸੰਸਾਰ ਤੇ ਤਬ ਹੀ ਛੂਟੋ ਜੋ ਮਾਇਆ ਨਹਿ ਲਪਟਾਉ ਮਾਇਆ ਨਾਮ ਗਰਭ ਜੂਨ ਕਾਉ ਤਹਿ ਤੇਜ ਤਜ ਦਰਸ਼ਨ ਪਾਵੋ ਹਿਤ ਕਰ ਭਗਤ ਕਰ ਹੈ ਸੋ ਜੋ ਜਾਣਉ ਤਿੰਨ ਭਉ ਸਗਲ ਚੁਕਾਈਏ ਕਹਿਤ ਨਾਮ ਦਿਓ ਬਾਹਰ ਕਿਹਾ ਭਰਮੋ ਇਹ ਸੰਜਮ ਹਰ ਪਾਈਏ ਤੇਰਾ ਨਾਮ ਰੂੜੋ ਰੂਪ ਰੂੜੋ ਅਤ ਰੰਗ ਰੂੜੋ ਮੇਰੋ ਰਾਮਈਆ ਰਹਾਓ ਜਿਉਂ ਧਰਣੀ ਕੋ ਇੰਦਰ ਬਾਲਹਾ ਕੁਸੁਮ ਬਾਸ ਜੈਸੇ ਭਵਰ ਲਾ ਜਿਉਂ ਕੋ ਕੁਲ ਕੋ ਅੰਬ ਬਾਲਹਾ ਤਿਉ ਮੇਰੇ ਮਨ ਰਾਮਈਆ ਚਕਵੀ ਕੋ ਜੈਸੇ ਸੂਰ ਬਾਲਹਾ ਮਾਨ ਸਰੋਵਰ ਹੰਸਲਾ ਜਿਉਂ ਧਰਣੀ ਕੋ ਕੰਤ ਬਾਲਹਾ ਤਿਉ ਮੇਰੇ ਮਨ ਰਾਮਈਆ ਬਾਰਕ ਕੋ ਜੈਸੇ ਖੀਰ ਬਾਲਾ ਚਾਦਰ ਕੁਮੁਖ ਜੈਸੇ ਜਲ ਧਰਾ ਮਛਲੀ ਕੋ ਜੈਸੇ ਨੀਰ ਬਾਲਹਾ ਤਿਉ ਮੇਰੇ ਮਨ ਰਾਮਈਆ ਸਾਧਕ ਸਿਧ ਸਗਲ ਮੁਨ ਚਾਹੇ ਬਿਰਲੇ ਕਾਹੂ ਬੀਠਲਾ ਸਗਲ ਪਵਨ ਤਿਰੋ ਨਾਮ ਬਾਲਹਾ ਤਿਉ ਨਾਮੇ ਮਨ ਬੀਠਲਾ ਪਹਿਲਪੁਰੀ ਹੈ ਉਂਡਰ ਕਵਨਾ ਧਾਂਚੇ ਹੰਸੇ ਸਗਲੇ ਜੰਨਾ ਕ੍ਰਿਸ਼ਨਾ ਤੇਜਾ ਨੂੰ ਹਰ ਹਰ ਨਾਚੰਤੀ ਨਾਚੰਨਾ

ਬਾਗਰਾ ਨਾਚੀ ਮੈਂ ਪਿੰਦੀ ਸਾਗਰਾ, ਹਰ ਕਾ ਬਾਗਰਾ ਨਾਚੇ ਪਿੰਦੀ ਮੈਂ ਸਾਗਰਾ ਰਾਗ ਨਾ ਚਾਂਤੀ ਗੋਪੀ ਜਨਾ ਨਈਆ ਤੇ ਬੈਰੇ ਕੰਨਾ ਤੁਰਕ ਨਾਚਿਆ ਭਰਮੀਆਂ ਚਾ ਕੇ ਸਵਾ ਬਹੁ ਚੰਨੀ ਆਈਏ ਮਈਏ ਇੱਕ ਆਨ ਦਿਓ ਪਿੰਦੀ ਉਪਕਲੈ ਸੰਸਾਰਾ ਭਰਮ ਭਰਮ ਆਏ ਤੁਮ ਚੇ ਦੁਬਾਰਾ ਤੂੰ ਕੌਣ ਰੇ ਮੈਂ ਜੀ ਨਾਮਾ ਹਾਂ ਜੀ ਆਲਾ ਤੇ ਨਿਵਾਰਨਾ ਜਮ ਕਾਰਨਾ ਪਦਤ ਪਵਨ ਮਾਧੋ ਬਿਰਧ ਤੇਰਾ ਧਨ ਤੇ ਵਹਿ ਮੁਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ ਮੇਰੇ ਮਾਥੇ ਲਾਗੀ ਲੈ ਧੂਰ ਗੋਬਿੰਦ ਚਰਨਨ ਕੀ ਸੁਰ ਨਰ ਮੁਨ ਜਨ ਤਿਨਹੂੰ ਤੇ ਦੂਰ ਰਹਾਉ ਦੀਨ ਕਾ ਦਿਆਲ ਮਾਧੋ ਗਰਭ ਪਰਹਾਰੀ ਚਰਨ ਸਰਨ ਨਾਮਾ ਬਲ ਤਿਹਾਰੀ ਧਨਾਸਰੀ ਭਗਤ ਰਵਿਦਾਸ ਜੀ ਕੀ ਏਕ ਓਅੰਕਾਰ ਸਤਿਗੁਰ ਪ੍ਰਸਾਦ ਆਮ ਸਰ ਦੀਨ ਦਿਆਲ ਨ ਤੁਮ ਸਾਰਾ ਬਪਤੀ ਆਰ ਕਿਆ ਕੀ ਦੇਹ ਬਚਨੀ ਤੋਰ ਮੋਰ ਮਨ ਮਾਨੇ ਜਨ ਕਉ ਪੂਰਨ ਦੀ ਜੈ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਰਾਉ ਬਹੁਤ ਜਨਮ ਬਿਛਰੇ ਥੇ ਮਾਧੋ ਜਨਮ ਤੁਮਾਰੀ ਲੇਖੈ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੈ ਚਿਤ ਸਿਮਰਨ ਕਰੋ ਨੈਨਿਆ ਬਲੋਕ ਨੂੰ ਸਰਵਣ ਬਾਣੀ ਸੋ ਜਸ ਪੂਰ ਰਾਖੋ ਮਨ ਸੁਮਦਗਰ ਕਰਨ ਕਰੋ ਚਰਨ ਹਿਰਦੇ ਧਰੋ ਰਸਨੀ ਅੰਮ੍ਰਿਤ ਰਾਮ ਨਾਮ ਭਾਖੋ

ਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਨ ਸਫਲਿਓ ਜਨਮ ਸਨਾਥਾ ਮੋਕੋ ਕੀਜੇ ਦਾਸ ਦਾਸ ਦਾਸਨ ਕੋਰ ਦਇਆ ਧਾਰ ਜਗਨਨਾਥਾ।

ਜਤ ਸ੍ਰੀ ਮਹੱਲਾ ਚੌਥਾ ਹੀਰਾ ਲਾ ਲਿਆ ਮੋਲ ਕਹਿ ਪਾਰੀ ਬਿਨ ਗਾਹਕ ਮੀਕਾ ਕਾਖਾ ਰਤਨ ਗਾਹਕ ਗੁਰਸਾਧੂ ਦੇਖਿਓ ਤਵ ਰਤਨ ਬਿਕਾਨੋ ਲਾਖਾ ਮੇਰੇ ਮਨ ਗੁਪਤ ਹੀਰ ਹਰ ਰਾਖਾ ਦੀਨ ਦਿਆਲ ਮਿਲਿਓ ਗੁਰਸਾਧੂ ਗੁਰ ਮਿਲੇ ਹੀਰ ਪਰਾਖਾ ਰਹਾਉ ਮਾਨਮੁਖ ਕੋਠੀ ਅਗਿਆਨ ਅੰਧੇਰਾ ਤਿੰਨ ਘਰ ਰਤਨ ਲਾਖਾ ਤੇ ਉਜੜ ਭਰਮ ਹੋਏ ਕਾਵਾਰੀ ਮਾਇਆ ਭਿਅੰਗ ਬਿਖ ਚਾਖਾ ਹਰ ਹਰ ਸਾਧ ਮੇਲੋ ਜਨਨੀ ਕੇ ਹਰ ਸਾਧੂ ਸਰਨ ਹਮ ਰਾਖਾ ਰੰਗੀਕਾਰ ਕਰੋ ਪ੍ਰਭ ਸੁਆਮੀ ਹਮ ਪਰੇ ਭਾਗ ਤੁਮ ਪਾਖਾ ਜੇਵਾ ਕਿਆ ਗੁਣ ਅੱਖ ਵਖਾਣ ਹੈ ਤੂੰ ਵੱਡ ਅਗਮ ਵੱਡ ਪੁਰਖਾ ਜਨਾਨ ਕਰ ਕਿਰਪਾ ਧਾਰੀ ਆਖਣ ਡੁਬ ਤਰ ਰਾਖਾ ਜਸ ਸ੍ਰੀ ਮਹੱਲਾ ਚੌਥਾ ਹੰਬਾਰ ਕਛੂ ਨ ਜਾਣੇ ਗਤ ਮਿਲ ਤੇਰੇ ਮੂਰਖ ਮੁਗਦਿਆਨਾ ਹਰ ਕਿਰਪਾ ਧਾਰ ਦੀਜੇ ਮਾਤੀ ਉਤਮ ਕਰ ਲੀਜੇ ਮੁਗਦ ਸਿਆਨਾ ਮੇਰੇ ਮਨ ਆਲਸੀ ਉਗਲਾ ਨਾਰ ਨਾਨ ਮਿਲ ਆਣ ਮਿਲਾਇਓ ਗੁਰ ਸਾਧੂ ਮਿਲ ਸਾਧੂ ਕਪਟ ਖੁਲਾ ਨਾਰਾ ਗੁਰ ਖਿਨ ਖਿਨ ਪ੍ਰੀਤ ਲਗਾਵੋ ਮੇਰੇ ਹੀ ਹਰੇ ਮੇਰੇ ਪ੍ਰੀਤਮ ਨਾਮ ਪੁਰਾਣਾ ਬਿਰਨਾਵੇ ਮਰ ਜਾਈਏ ਮੇਰੇ ਠਾਕਰ ਜਿਉਂ ਅਮਲੀ ਅਮਲ ਲੋਭਾਨਾ ਜਿਨ ਮਨ ਪ੍ਰੀਤ ਲੱਗੀ ਅਰ ਕੇਰੀ ਤਿੰਨ ਤੁਰ ਭਾਗ ਪੁਰਾਣਾ ਤੇ ਨਾਮ ਚਰਨ ਸਰੀ ਵੇ ਖਿਨ ਖਿਨ ਜਿਨ ਅਰ ਮੀਠ ਲਗਾਨਾ ਹਰ ਹਰ ਕਿਰਪਾ ਧਾਰੀ ਮੇਰੇ ਠਾਕਰ ਜਨ ਵਿਛਰਿਆ ਚਰੀ ਮਲਾਨਾ ਧਨ ਧਨ ਸਤਿਗੁਰ ਜਨ ਨਾਮ ਦਿਰਡਾਇਆ ਜਨ ਨਾਨਕ ਤਿਸ ਕੁਰਬਾਨਾ ਜਤ ਸ੍ਰੀ ਮਹੱਲਾ ਚੌਥਾ ਸਤਿਗੁਰ ਸਾਜਨ ਪੁਰਖ ਵੱਡ ਪਾਇਆ ਰਸਕ ਰਸਕ ਫਲ ਲਗਾਏ ਬਾ ਮਾਇਆ ਭਿਅੰਗ ਗੁਰਸਿਓ ਪ੍ਰਾਨੀ ਗੁਰਬਚਨੀ ਜਿਸ ਬਿਸ ਹਰ ਕਢਾਏ ਬਾ ਮੇਰੇ ਮਨ ਰਾਮ ਨਾਮ ਰਸ ਲਗਾਏ ਬਾ ਹਰ ਕੀਏ ਪਤਤ ਪਵਿੱਤਰ ਮਿਲ ਸਾਧ ਗੁਰ ਹਰ ਨਾਮੇ ਹਰ ਰਸ ਚਖਾਏ ਬਾ ਰਹਾਉ ਧੰਨ ਧੰਨ ਵਡਪਾਗ।

ਦਾ ਚੌਥਾ ਜੇ ਨਾ ਹਰਿ ਹਿਰਦੇ ਨਾਮ ਨਾ ਬਸਿਓ ਤਿਨ ਮਾਤ ਕੀਜੇ ਹਰ ਬਾਂਝਾ ਤਿਨ ਸੁਣੀ ਦੇ ਫਿਰੇ ਬਿਰਨਾਵੇ ਖਪ ਖਪ ਮੋਏ ਕਰਾਂਝਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦੀਓ ਮਨ ਸਮਝਾ ਰਹਾ ਹਰ ਕੀਰਤ ਕਲਯੁਗ ਪਾਦੀ ਉੱਤਮ ਹਰ ਪਾਈਏ ਸਤਿਗੁਰ ਮਾਝਾ ਅੰਬਲਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪ੍ਰਗਾਜਾ ਦਰਸ਼ਨ ਸਾਧ ਮਿਲਿਓ ਵਡਭਾਗੀ ਸਭ ਕਿਲ ਵਿਖ ਗਏ ਗਵਾਜਾ ਸਤਿਗੁਰ ਸਾਹੁ ਪਾਇਆ ਵਡਦਾਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰਿਉਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜੈ ਸ੍ਰੀ ਮਹੱਲਾ ਚੌਥਾ ਸਤ ਸੰਗਤ ਸਾਧ ਪਾਈ ਵਡਭਾਗੀ ਮਲ ਮਨ ਚਲ ਤੋ ਭਇਓ ਅਰੂੜਾ ਅਨਹਤ ਧੁਨ ਵਾਜੇ ਨਿਤ ਵਾਜੇ ਹਰਿ ਅੰਮ੍ਰਿਤ ਧਾਰ ਰਸ ਲੀੜਾ ਮੇਰੇ ਮਨ ਜਪ ਰਾਮ ਨਾਮ ਹਰ ਰੂੜਾ ਮੇਰੇ ਮਨ ਤਨ ਪ੍ਰੀਤ ਲਗਾਈ ਗੋ ਸਤਿਗੁਰ ਹਰ ਮੇਲਿਓ ਲਾਏ ਪੀੜਾ ਰਾਹ ਸਾਗਤ ਬੰਧ ਪੈ ਹੈ ਮਾਇਆ ਬਿਗ ਸੰਚੇ ਲਾਏ ਜਕੀੜਾ ਰਖੇ ਅਰਥ ਕਰਚ ਨਹਿ ਸਾਕੇ ਜਮਕਾਲ ਸਹਿ ਸੁਰ ਪੀੜਾ ਜੇ ਨਾਰ ਅਰਥ ਸਰੀਰ ਲਗਾਇਆ ਗੁਰਸਾਧੂ ਬਹੁ ਸਰਦਾ ਲਾਇ ਮੁਖ ਤੂੰ ਡਾਲ ਤਪਲ ਤਰ ਸੋਭਾ ਭਾਵੇ ਹਰ ਰੰਗ ਲੱਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ਜਨ ਨਾਨਕ ਪ੍ਰੀਤ ਲੱਗੀ ਪਗ ਸਾਧ ਗੁਰ ਮਿਲ ਸਾਧੂ ਆਖਣ ਆਰਿਓ ਮਨ ਮੂੜਾ ਜੈ ਸ੍ਰੀ ਮਹੱਲਾ ਚੌਥਾ ਕਰ ਦੂਜਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਅਗਮ ਸਿਮਰੋ ਅਗਮ ਅਪਾਰਾ ਜੇ ਸਿਮਰ ਦੁੱਖ ਮਿਟੇ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਓ ਗੁਰ ਮਿਲੇ ਸੁਖ ਹੋਈ ਰਾਮ ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰੱਖੋ ਹਰ ਤਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਵੋ ਗੁਰ ਮਿਲੇ ਪ੍ਰਗਟ ਹੋਈ ਰਾਮ ਮਧੂਸੂਦਨ ਹਰ ਮਾਧੋ ਪ੍ਰਾਨਾ ਮੇਰੇ ਮਨ ਤਨੇ ਅੰਮ੍ਰਿਤ ਮੀਠ ਲਗਾਨਾ ਹਰ ਹਰ ਦਇਆ ਕਰੋ ਗੁਰ ਮੇਲੋ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖਦਾ ਤਾਰਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਂਪੁਰਖ ਗੁਰ ਮੇਲੋ ਗੁਰੂ ਨਾਨਕ ਨਾਮ ਸੁਖ ਹੋਈ ਰਾਮ ਜੈ ਸ੍ਰੀ ਮਹੱਲਾ ਚੌਥਾ ਹਰ ਹਰ ਹਰ ਹਰ ਨਾਮ ਜਪਾ

ਧੰਨ ਵੱਡੇ ਠਾਕੁਰ ਪਰਾ ਮੇਰੇ ਜਪ ਨਾਨਕ ਭਗਤਿਓ ਮਹਾਰਾਮ ਜਸ ਸ੍ਰੀ ਮਹਲਾ ਚੌਥਾ ਆਪੇ ਜੋਗੀ ਜੁਗਤ ਜੁਗਾ ਆਪੇ ਨਿਰਪੋ ਤਾੜੀ ਲਾ ਆਪੇ ਆਪ ਆਵਰਤੇ ਆਪੇ ਨਾਮਿਓ ਮਹਾਰਾਮ ਆਪੇ ਦੀਪ ਲੋ ਦੀਪਾ ਆਪੇ ਸਤਿਗੁਰ ਸਮੁੰਦ ਮਥਾ ਆਪੇ ਮਤ ਮਤ ਤਤ ਕਢਾਏ ਜਪਿੰਦਾ

ਜੈ ਸ੍ਰੀ ਮਹਲਾ ਚੌਥਾ ਮਿਲ ਸਤ ਸੰਗਤ ਸੰਗ ਗੁਰ ਆਹ ਪੂੰਜੀ ਨਾਮ ਗੁਰਮੁਖ ਵੇ ਸਾਹਰ ਹਰ ਕਿਰਪਾ ਧਾਰ ਮਦ ਸੂਦਨ ਮਿਲ ਸਤ ਸੰਗ ਓ ਮਹਾਰਾਮ ਹਰ ਗੁਰ ਬਾਣੀ ਸਰਵਣ ਸੁਨਾ ਕਰ ਕਿਰਪਾ ਸਤਿਗੁਰੂ ਮੇਲਾ ਗੁਣ ਗਾਵੇ ਗੁਣ ਬੋਲੇ ਬਾਣੀ ਹਾਰ ਗੁਣ ਜਾਪਿਓ ਮਹਾਰਾਮ ਸਭ ਤੀਰਥ ਵਰਤ ਜਗ ਪੋ

ਸਭ ਕਰਮ ਧਰਮਰ ਨਾਮ ਜਪਾ ਕੁਲਵਿਖ ਮੈਲ ਪਾਪ ਸੁਭਾ ਦੀਨ ਦਿਆਲ ਹੋ ਜਨੀ ਉਪਰ ਦਿਹੁ ਨਾਨਕ ਨਾਮਿਓ ਮਹਾ ਰਾਮ ਜਤ ਸ੍ਰੀ ਮਹਲਾ ਪੰਜਵਾਂ ਘਰ ਤੀਜਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੇ ਕਵਣੀਆਂ ਜਗਮੀਤ ਜਸੋਏ ਕਿਰਪਾਲ ਸੋਈ ਬੁੱਧ ਬਿਤ ਬੂਜੇ ਤਾਂ ਕੀ ਨਿਰਮਲ ਰੀਤ ਰਾਮ ਮਾਤ ਪਿਤਾ ਬਣਤਾ ਸੁਤ ਬੰਧ ਵੇਸ਼ਟ ਮੀਤ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸੁਹਾਈ ਮੁਕਤ ਮਾਲ ਕਣਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਆਹਾਂ ਕਰਤ ਬਿਆਨੀ ਅਵਦੇ ਤਾਂ ਮੈਂ ਸੰਤੋਖ ਨਾ ਪਾਇਆਸਤ ਰਾਥ ਸਭ ਭਵਨ ਤੇਜ ਧਣੀ ਭੂਮਣ ਚਤੁਰਾਗਾ ਸੰਗ ਨਾ ਚਾਲਿਓ ਇਨ ਮੈਂ ਕਛੂ ਉੜ ਸਧਾਇਓ ਨਾਂਗਾ ਹਰ ਕੇ ਸੰਤ ਪ੍ਰਭ ਪ੍ਰੀਤਮ ਪ੍ਰਭ ਕੇ ਤਾਂ ਕੇ ਅਰ ਅਰ ਗਾਈਏ ਨਾਨਕੀ ਹਾਂ ਸੁਖ ਆਗੇ ਮੁਖੀ ਉਜਲ ਸੰਗ ਸੰਤਨ ਕਹਿ ਪਾਈਏ ਜੈ ਸ੍ਰੀ ਮਹਲਾ ਪੰਜਵਾਂ ਕਰ ਤੀਜਾ ਦੋਪ ਦੇਖੋ ਓਅੰਕਾਰ ਸਤਿਗੁਰ ਪ੍ਰਸਾਦ ਦਿਓ ਸੰਦੇਸਰੋ ਕਹੀਓ

ਰਹੀਓ ਸਰਬਨਵਾਸੀ ਕੜਕੜਵਾਸੀ ਲਿਪ ਨਹੀਂ ਅਲਪਈਓ ਨਾਨਕ ਹੈ ਸੁਨੋ ਰੇ ਲੋਗਾ ਸੰਤ ਰਸਨ ਕੋ ਵਸਈਓ ਜੈ ਸ੍ਰੀ ਮਹਲਾ ਪੰਜਵਾਂ ਧੀਰੋ ਸੁਨ ਧੀਰੋ ਪ੍ਰਭ ਕੋ ਰਹਾਓ ਜੀ ਪ੍ਰਾਣ ਮਨ ਤਨ ਸਭ ਅਰਪ ਨੀਰੋ ਪੇਖ ਪ੍ਰਭ ਕੋ ਨੀਰੋ।

ਘਰ ਚੌਥਾ ਦੁਪ ਦੇਖੋ ਓਅੰਕਾਰ ਸਤਿਗੁਰ ਪ੍ਰਸਾਦ ਆਪ ਮੈਂ ਸੁਖ ਪਾਇਓ ਗੁਰ ਆਗੇ ਤਜੀ ਸਿਆਨ ਸਿੰਤ ਵਸਾਰੀ ਮੋਹ ਛੋਡਿਓ ਹੈ ਤਿਆਗ ਰਹਾ ਜੈ ਦੇਖ ਜੈ ਜੋ ਦੇਖੋ ਤੋ ਸਤਿਗੁਰ ਮੋਹੇ ਮੋਹਿਓ ਜੋ ਦੇਖੋ ਤੋ ਸਤਿਗੁਰ ਮੋਹੇ ਮੋਹੀ ਹੋ ਤੋ ਸਰਨ ਪਰਿਓ ਗੁਰ ਭਾਗ ਕਰ ਕਿਰਪਾ ਟਹਿਲ ਹਰ ਲਾਇਓ ਤੋ ਛੋੜ ਚਉ ਜਮ ਛੋਡੀ ਮੋਰੀ ਲਾਗ ਤਰਿਓ ਸਾਗਰ ਭਵਕ ਕੋ ਜੋ ਸੰਤ ਭੇਠੀ ਵਡ ਭਾਗ ਜਨ ਨਾਨਕ ਸਰਬ ਸੁਖ ਪਾਏ ਮੋਰੋ ਹਰ ਚਰਣੀ ਚਿਤ ਲਾਗ ਜੈ ਸ੍ਰੀ ਮਹਲਾ ਪੰਜਵਾਂ।

ਅਨੁਕ ਸੂਚਕ ਵੀਨ ਚਾਤ ਅਨੰਤ ਪੂਰਨ ਪੇਖ ਦੇਹ ਅਨੁ ਭਾਵਨ ਜੀਵਤ ਮੀਨਾ ਬਿੰਦਨ ਮਰਣਾ ਤੇਹ ਆਮਿਆ ਨਾਥ ਨਾਥ ਹਰ ਸਰਣੀ ਆਪਣੀ ਕਿਰਪਾ ਕਰੇ ਚਰਨ ਕਵਲ ਨਾਨਕ ਆਰਾਧੇ ਤਿਸ ਬਿਨਿਆ ਨ ਕਿਹੇ ਜੈ ਸ੍ਰੀ ਮਹਲਾ ਪੰਜਵਾਂ ਮਨ ਤਨ ਵਸ ਰਹੇ ਮੇਰੇ ਪ੍ਰਾਣ ਕਰ ਕਿਰਪਾ ਸਾਧੂ ਸੰਗ ਪੇਟੇ ਪੂਰਨ ਪੁਰਖ ਸੁਜਾਨ ਰਾਵ ਪ੍ਰੇਮ ਟਕੋਰੀ ਜਿਨ ਕੋ ਪਾਈ ਤਿਨ ਰਸ ਪੀਓ ਭਾਰੀ ਤਾਂ ਕੀ ਕੀਮਤ ਕਹਿ ਨਾ ਜਾਈ ਕੁਦਰਤ ਕਰੁਣ ਮਾਰੀ ਲਾਏ ਲਏ ਲੜ ਦਾਸ ਜਨ ਆਪਣੇ ਉਤਰੇ ਉਤਰਨ ਹਾਰੇ ਪ੍ਰਭ ਸਿਮਰ ਸਿਮਰ ਸਿਮਰ ਸੁਖ ਪਾਇਓ ਨਾਨਕ ਸਰਨ ਦੁਆਰੇ ਜਤ ਸ੍ਰੀ ਮਹਲਾ ਪੰਜਵਾਂ ਆਏ ਅਨਕ ਜਨਮ ਭਰਮ ਸਰਣੀ ਉਦਰ ਦੇ ਅੰਧ ਕੂਬ ਤੇ ਲਾਭੋ ਆਪਣੀ ਚਰਣੀ ਰਾਵ ਗਿਆਨ ਧਿਆਨ ਕਿਜ ਕਰਮ ਨਾ ਜਾਣਾ ਨਾਹਿਣ ਨਿਰਮਲ ਕਰਨੀ ਸਾਧ ਸੰਗਤ ਕੇ ਅੰਚਲ ਲਾਵੋ ਬਿਖਮ ਨਦੀ ਜੈ ਤਰਣੀ ਸੁਖ ਸੰਪਤ ਮਾਇਆ ਰਸ ਮੀਠੇ ਮਨ ਮੈਂ ਇਹ ਨਹੀਂ ਮਨ ਮੈਂ ਧਰਣੀ ਅਰ ਦਰਸ਼ਨ ਤ੍ਰਿਵਤ ਨਾਨਕ ਦਾਸ ਪਾਵਤ ਰਨਾਮ ਰੰਗ ਵਰਣੀ ਜੈ ਸ੍ਰੀ ਮਹਲਾ ਪੰਜਵਾਂ ਹਰ ਜਨ ਸਿਮਰੋ ਹਿਰਦੇ ਰਾਮ ਜਨ ਕੋ ਅਬਦਾਂ ਦਿਗਤ ਨ ਆਵੇ ਪੂਰਨ ਦਾਸ ਕੇ ਕਾਮ ਰਹਾਉ ਕੋਟ ਬਿਗਨ ਬਿਨਸੇ ਹਰ ਸੇਵਾ ਨਿਤਲ ਗੋਬਿੰਦ ਧਾਵੋ ਭਗਵੰਤ ਭਗਤ ਕੋ ਪਉ ਕਿਸ਼ਨਾਈ ਅੱਧ ਦੇਵਤ ਜਾਮ ਤਜ ਗੋਪਾਲ ਆਣ ਜੋ ਕਰਨੀ ਸੋਈ ਸੋਈ ਬਿਨ ਸਤਕਾਮ ਚਰਨ ਕਮਲ ਹਿਰਦੇ ਕਉ ਨਾਨਕ ਸੁਖ ਸਮੂਹ ਬਸਰਾਮ ਜੈ ਸ੍ਰੀ ਮਹਲਾ ਨਾਵਾਂ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਭੁੱਲਿਓ ਮਨ ਮਾਇਓ ਆਉਰ ਜਾਇਓ ਜੋ ਜੋ ਕਰਮ ਕੀਲ ਕੀਓ ਲਾਲਚ ਲਾਗਤ ਅਤੇ ਆਪ ਬੰਧਾਇਓ ਰਾਹੁ ਸਭ ਜਣਾ ਪਰੀ ਵਿਖੇ ਰਸ ਰਚਿਓ ਜਸ ਹਰਿ ਕੋ ਬਿਸਰਾਇਓ ਸੰਗ ਸੁਆਮੀ ਸੋ ਜਾਣਿਓ ਨਾਇਨ ਬਨ ਖੋ ਜਨ ਕੋ ਧਾਇਓ ਰਤਨ ਰਾਮ ਘਟੀ ਕੇ ਪੀਤਰ ਤਾਂ ਕੋ ਗਿਆਨ ਨਾ ਪਾਇਓ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ ਜੈ ਸ੍ਰੀ ਮਹਲਾ ਨਾਵਾਂ ਹਰ ਜੂ ਰਾਖ ਲਿਓ ਪਤ ਮੇਰੀ ਜਮਕੂ ਤਰਾਸ ਭਇਓ ਅਰ ਅੰਤਰ ਸਰਣ ਗਈ ਕਿਰਪਾ ਨਿਧ ਤੇਰੀ ਰਾਵ ਮਹਾਂਪਤਤ ਮੁਗਦ ਲੋਭੀ ਫੁਨ ਕਰਤ ਪਾਪ ਅਬਹਾਰਾ ਭੈ ਮਰਬੇ ਕੋ ਬਿਸਰਤ ਨਾਇਣ ਤੈ ਚਿੰਤਾ ਤਨ ਯਾਰਾ ਕੀ ਉਪਾ ਮੁਤ ਕੇ ਕਾਰਨ ਦੈ ਦਿਸਕੋ ਉਠਤਾਇਆ ਕਟੀ ਪੀਤਰ ਬਸੇ ਨਿਰੰਜਨ ਤਾਂ ਕੋ ਮਰਮ ਨਾ ਪਾਇਆ ਨਾਹਿਨ ਗੁਣ ਨਾਹਿਨ ਕਛ ਜਪ ਤਪ ਕੌਣ ਕਰਮੀ ਅਬ ਕੀਜੇ ਨਾਨਕ ਘਰ ਭਰਿਓ ਸਰਨਾਗਤ ਭੈ ਦਾਨ ਪ੍ਰਭ ਦੀਜੈ ਜੈ ਸ੍ਰੀ ਮਹਲਾ ਨਾਵਾਂ ਮਨ ਰੇ ਸਾਚਾ ਗਹੁ ਵਿਚਾਰਾ ਰਾਮ ਨਾ ਬਿਨ ਮਿਥਿਆ ਮਾਨੋ ਸਗਰੋ ਇਹੋ ਸੰਸਾਰਾ ਰਾਵ ਜਾਂ ਕੋ ਜੋਗੀ ਖੋਜ ਤਾਰੇ ਪਾਇਓ ਨੈ ਤੈ ਪਾਰਾ ਸੋ ਸੁਆਮੀ ਤੁਮ ਨਿਗਟ ਪਛਾਣੋ ਰੂਪ ਰੇਖ ਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰਿ ਕੋ ਕਬੂ ਨਾਇ ਸੰਭਾਰਾ ਨਾਨਕ ਸਰਨ ਪਰਿਓ ਜਗ ਬੰਧਨ ਰਾਖੋ ਬਿਰਦ ਤੁਹਾਰਾ ਜੈ ਸ੍ਰੀ ਮਹਲਾ ਪੰਜਵਾਂ ਸ਼ੰਤ ਘਰ ਪਹਿਲਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸਰਾ ਚਿਤਵਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਕਰ ਸੰਗਮੀਤ ਸ਼ੰਤ ਸੁਣ ਯਾਰ ਹਮਾਰੇ ਸੱਜਣ ਇੱਕ ਬਿਨੋ ਬੇ ਕਰੋ ਬੇਨੰਤੀ ਆ ਤਿਸ ਮੋਹਣ ਲਾਲ ਪਿਆਰੇ ਹੋਂ ਫਿਰ ਖੋ ਜੰਤੀ ਆ ਤਿਸ ਦਸ ਪਿਆਰੇ ਸਿਰ ਤਰੀ ਉਤਾਰੇ ਕਪੂਰੀ ਦਰਸ਼ਨ ਦੀਜੇ ਨੈਣ ਹਮਾਰੇ ਪ੍ਰਿਓ ਰੰਗ ਰੰਗਾਰੇ ਇੱਕ ਤਿਲ ਪੀਨਾ ਤਰੀ ਜੇ ਪ੍ਰਭ ਸਿਉਂ ਮਨ ਲੀਨਾ ਜਿਉਂ ਜਲ ਮੀਨਾ ਚਾਤਰਿਕ ਜਿਵੇਂ ਤੇ ਸੰਤੀ ਆ ਚਾਤਰਿਕ ਜਿਵੇਂ ਤੇ ਸੰਤੀ ਆ ਜਨ ਨਾਨਕ ਗੁਰਪੂਦਾ ਪਾਇਆ ਸਗਲੀ ਤਿਖਾ ਬੁਝੰਤੀ ਆ ਯਾਰ ਵੇ ਪ੍ਰਿਓ ਹੱਬੇ ਸਖੀ ਆ ਮੋਕੇ ਹੀ ਨਾ ਜੇਹੀ ਆ ਯਾਰ ਵੇ ਇੱਕ ਡੂਹੂ ਇੱਕ ਚਾੜੇ ਹਾਂ ਕਿਸ ਚੇਤੇ ਚੇਤੇ ਹੀ ਆ ਇੱਕ ਦੂ ਇੱਕ ਚਾੜੇ ਅਨਕ ਪਿਆਰੀ ਨਿਤ ਕਰਦੇ ਭੋਗ ਬਲਾਸਾ ਤਿੰਨ ਕਰਦੇ ਭੋਗ ਬੇਲਾਸਾ ਤਿੰਨਾਂ ਦੇਖ ਮਨ ਚਾਉ ਉਠਣ ਦਾ ਕਦ ਪਾਈ ਗੁਣਤਾਸਾ ਜਿੰਨੀ ਮੈਂਡਾ ਲਾਲ ਰਿਜਾਇਆ ਹਉ ਤਿਸ ਆਗੇ ਮਨ ਡੇਹੀ ਆ ਨਾਨਕ ਕਹਿ ਸੁਣੋ ਬਿਨੋ ਸੁਹਾਗਣ ਮੋਹ ਦਸ ਡਿਖਾ ਪਿਰ ਕੇਹੀ ਆ ਯਾਰ ਵੈ ਪਿਰ ਆਪਣਾ ਯਾਰ ਵੈ ਪਿਰ ਆਪਣ ਪਾਣਾ ਕਿਸ਼ ਨਿਸੀ ਛੰਦਾ ਯਾਰ ਵੇ ਤੈਂ ਰਾਵਿਆ ਲਾਲਨ ਮੋਹ ਦਸ ਦਸੰਦਾ ਲਾਲਣ ਤੈ ਪਾਇਆ ਵਾਪ ਗਵਾਇਆ ਜੈਤਨ ਭਾਗ ਮਥਾਣੇ ਬਾਂ ਪਕੜ ਠਾਕਰੋਂ ਕਿੱਦੀ ਗੁਰਮ ਗੁਣਾ ਪਛਾਣੇ ਗੁਰਹਾਰ ਤੇ ਪਾਇਆ ਰੰਗ ਲਾਲ ਬਣਾਇਆ ਤਿਸ ਅੱਬੋ ਕਿਛ ਸੁਵੰਦਾ ਨਾਨਕ ਤਨ ਸੁਹਾਗਣ ਸਾਈ ਜਿਸ ਭਾ ਜਿਸ ਸੰਗ ਪਧਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇਂਦੀ ਸਾਮੇ ਪਾਈ ਵੱਲ ਉੜੀਂਦਾ ਆਇਆ ਵੱਜੀ ਵਧਾਈ ਮਹਾਂ ਮੰਗਲ ਰਸਥੀਆ ਫਿਰ ਦਿਆਲ ਨਦ ਨਵ ਰੰਗ ਸਦ ਨਵ ਰੰਗੀ ਆਵਟ ਭਾਗ ਪਾਇਆ ਗੁਰ ਮਿਲਾਇਆ ਸਵਾਦ ਕੈ ਸਤ ਸੰਗੀ ਆਸਾ ਮਨਸਾ ਸਗਲ ਪੂਰੀ ਪ੍ਰਿਅੰਕੰ ਕਮਲਾਈ ਨਵਨੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਪਾਈ ਜੈ ਸ੍ਰੀ ਮਹਲਾ ਪੰਜਵਾਂ ਕਰ ਦੂਜਾ ਛੰਤ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਉੱਚਾ ਗੁਮੇ ਪਾਰ ਪ੍ਰਭ ਕਥਨ ਜੈ ਕਥ ਨਾਨਕ ਪ੍ਰਭ ਸਰਨ ਦਾਗਤੀ ਰਾਖਣ ਕੋ ਸਮਰੱਥ ਛੰਤ ਜਿਉਂ ਜਾਣੋ ਤਿਉਂ ਰਾਖਰ ਪ੍ਰਭ ਤੇਰਿਆ ਕੇ ਤੇ ਗਨੂ ਅਸੰਖਿਅ ਉਗਣ ਮੇਰਿਆ ਸੰਖਿਅ ਗੁਣ ਖਤੇ ਫੇਰੇ ਨਿਤ ਪ੍ਰਤ ਸਦ ਭੁੱਲੀਏ ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਘੁਲੀਐ
ਲੂ ਕਰਤ ਬੇਕਾਰ ਬਿਖੜੇ ਪ੍ਰਭ ਨੇਰੇ ਹੂੰ ਤੇ ਨੇਰਿਆ ਬਣਵੰਤ ਨਾਨਕ ਦਇਆ ਧਾਰੋ ਕਾਢ ਭਵ ਜਲ ਫੇਰਿਆ ਸਲੋਕ ਨਿਰਤ ਨਾ ਪਵੇ ਅਸੰਖ ਗੁਣ ਉੱਚਾ ਪ੍ਰਭ ਕਾ ਨਾਉ ਨਾਨਕੀ ਬੇਨੰਤੀ ਆ ਮਿਲੇ ਨ ਥਾਵੇ ਥਾਉ ਸ਼ੰਤ ਦੂਸਰ ਨਾਹੀ ਠਾਉ ਕਾ ਪੈ ਜਾਈਏ ਆੜ ਪੈਰ ਕਰ ਜੋੜ ਸੋ ਪ੍ਰਭ ਧਿਆਈਏ ਧਿਆਏ ਸੋ ਪ੍ਰਭ ਸਦਾ ਆਪਣਾ ਮਨੇ ਚਿੰਦਿਆ ਪਾਈਏ ਤਜਮਾਨ ਮੋਹ ਬੇਕਾਰ ਦੂਜਾ ਇੱਕ ਸਿਉਂ ਲਿਵਲਾਈਏ ਅਰਪ ਮਨ ਤਨ ਪ੍ਰਭੂ ਆਗੇ ਆਪ ਸੁਲ ਮਿਟਾਈਏ ਬਣਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈਏ ਸਲੋਕ ਰੇ ਮਨ ਤਾਂ ਕੋ ਧਿਆਈਏ ਸਭ ਜਾਂ ਕੇ ਹਾਥ ਰਾਮ ਨਾਮ ਤਨ ਸੰਚੀ ਨਾਨਕ ਨੇ ਬੈ ਸਾਥ ਸ਼ੰਤ ਸਾਥੀ ਡਾਬਰਾ ਵੇਖ ਦੂਸਰ ਨਾਏ ਕੋਏ ਥਣ ਥਨੰਤਰ ਆਪ ਜਲ ਥਲ ਪੂਰ ਸੋਏ ਜਲ ਥਲ ਮਯਲ ਪੂਰ ਆ ਸਰਬਦਾਤਾ ਪ੍ਰਭ ਤਨੀਨ ਗੋਪਾਲ ਗੋਬਿੰਦ ਅੰਤ ਨਾਈ ਬੇਅੰਤ ਗੁਣ ਤਾਂ ਕੇ ਕਿਆ ਗਣੀ ਭਜ ਸਰਨ ਸੁਆਮੀ ਸੁਖੇ ਗਾਮੀ ਤਿਸ ਬਿਨਾ ਨਾ ਅਨ ਨਾਹੇ ਕੋਏ ਬਣਵੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮ ਹੋਏ ਸਲੋਕ ਚਿੱਤ ਜੇ ਚਿੱਤ ਵਿਆ ਸੋ ਮੈਂ ਪਾਇਆ ਨਾਨਕ ਨਾਮ ਤੈ ਸੁਖ ਸੁਭਾਇਆ ਸ਼ੰਤ ਹਬ ਮਨ ਛੂਟ ਗਿਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਿਆ ਜੋਤੀ ਜੋਤ ਰਹਿ ਨਾਮ ਸਿਮਰਤ ਮਿਟੇ ਕਿਲ ਬਿਖ ਬੁੱਝੇ ਤਪਤਿਆ ਘਾਨੇ ਆ ਗਏ ਪੁਜਾ ਲੀਨੇ ਦਇਆ ਕੀਨੇ ਆਪਣੇ ਕਰਮਾਨਿਆਂ ਲੈ ਅੰਕ ਲਾਏ ਗੁਰ ਹਰ ਮੇ ਲਾਏ ਜਨਮ ਮਰਨਾ ਦੁੱਖ ਜਲੇ ਬਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੇ

ਭਰਮਾਏ ਖਿਨ ਏਕ ਟਿਕਣ ਨਾ ਪਾਵੇ। ਜੁਬਨ ਗਿਆ ਪਤੀਤ ਜਰ ਮਲ ਬੈਠੀਆ ਕਰ ਕੰਪੇ ਸਿਰ ਡੋਲ ਨੈਣ ਨਾ ਡੀਠਿਆ ਨੈਣ ਦੀਸੇ ਬਿਨ ਭਜਨ ਈਸੇ ਛੋੜ ਮਾਇਆ ਚਾਲਿਆ।

ਝੂਠਿਆ ਚਰਨ ਕਮਲ ਸਰਣਾਏ ਨਾਨਕ ਆਇਆ ਉਚਤ ਦੁਤਰ ਪੈ ਸੰਸਾਰ ਪ੍ਰਵਿਆਪਤ ਰਾਇਆ ਮਿਲ ਸਾਧ ਸੰਗੇ ਭਜੇ ਸ੍ਰੀ ਤਾਰ ਹਰ ਅੰਗ ਪ੍ਰਭ ਜੀ ਤਾਰਿਆ ਹਰ ਮਾਣ ਲੀਏ ਨਾਮ ਦੀਏ ਅਵਰ ਕੱਛ ਨਾ ਵਿਚਾਰਿਆ ਗੁਣ ਨਿਧਾਨ ਅਪਾਰ ਠਾਕਰ ਮਨ ਲੋੜੀਂਦਾ ਪਾਇਆ ਬਣਵੰਤ ਨਾਨਕ ਸਦਾ ਤ੍ਰਿਪਤ ਹਰ ਨਾਮ ਭੋਜਨ ਖਾਇਆ ਜੈ ਸ੍ਰੀ ਮਹੱਲਾ ਪੰਜਵਾਂ ਵਾਰ ਸਲੋਕਾਂ ਨਾਲ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਬੱਤਰ ਰਮਨ ਨਾਨਕ ਅਗਨਾ ਸੁਨ ਜਗਦੀਸ਼ ਰਾਏ ਪੇਖਣ ਸੁਨ ਸੁਨਾਵਨ ਮਨ ਮੈਂ ਦੜੀਏ ਸਾਚ ਪੂਰੇ ਅਵਸਰ ਬੱਤਰ ਮੈਂ ਨਾਨਕ ਹਰ ਰੰਗ ਰਾਚ ਪੌੜੀਆ ਰੇਕ ਨਿਰੰਜਨ ਗਾਈਏ ਸਭ ਯੰਤਰ ਸੋਈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਕਿਨ ਮੈਂ ਥਾਪਿਓ ਥਾਪਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਿਮੰਡ ਪਤਾਲ ਦੀ ਪ੍ਰਵਿਆ ਸਭ ਲੋਈ ਜਿਸ ਆਪ ਬੁਝਾਏ ਸੁਭ ਜਿਸੀ ਨਿਰਮਲ ਜਨ ਸੁਲੋ ਨਿਰਮਲ ਜਨ ਸੋਈ ਸਲੋਕ ਰਚੰਤ ਜੀ ਰਚਨਾ ਮਾਤ ਗਰਭਸਥਾਪਨ ਸਾਸਾ ਸਿਮਰੰਤ ਨਾਨਕ ਮਹਾਗਣਨਾ ਬਿਨਾਸਨ ਮੁਖ ਤਲੇ ਪੈਰੀ ਉਪਰੇ ਬਸੰਦੋ ਕੁਹਥੜੇ ਥਾਏ ਨਾਨਕ ਸੋ ਧਨੀ ਕਿਉਂ ਵਿਸਾਰੇ ਉਦਰੈ ਜਿਸ ਦੇ ਨਾਇ ਪੌੜੀ ਰਕਤ ਬਿੰਦ ਕਰ ਨਿਮੇ ਆਗਨ ਦੁਰਮਝਾਰ ਅਰਧ ਮੁਖ ਕੋ ਚੀਲ ਬਿਕਲ ਨਿਰਕ ਘੋਰ ਗੋਬਾਰ ਅਰ ਸਿਮਰਤ ਤੂੰ ਨਾ ਜਲੈ ਮਨ ਤਨ ਉਰਧਾਰ ਬਿਖਮ ਥਾਨੋ ਜਿਨ ਰੱਖਿਆ ਤਿਸ ਤਿਲ ਨਾ ਵਸਾਰ ਪ੍ਰਭ ਬਿਸਰਤ ਸੁਖ ਕਦੇ ਨਾ ਜਾਸੇ ਜਨਮ ਹਾਰ ਸਲੋਕ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨੇ ਖੰਡਨੰ ਕਲ ਕਲੇਸੇ ਪ੍ਰਭ ਸਿਮਰ ਨਾਨਕ ਨਹਿ ਦੂਰਨੇ ਹਬ ਰੰਗ ਮਾਣੇ ਜਿਸ

ਭੈ ਹਰਿ ਭਗਵ ਹਰਿ ਭਗਤ ਭਾਵਹੀਨ ਨਾਨਕ ਪ੍ਰਭ ਵਿਸਰਤ ਤੇ ਪ੍ਰੀਤ ਤੈ ਟੁੱਟੜੀਆ ਸਾ ਪ੍ਰੀਤ ਜੋ ਲਿਆ ਜੋ ਲਾਈ ਬਿਆਨ ਸਿਓ ਨਾਨਕ ਸੱਚੀ ਦੀਤ ਸਾਈ ਸੇ ਤੀਰ ਤਿਆ ਪੌੜੀ ਜਿਸ ਬਿਸਰ ਜਿਸ ਬਿਸਰਤ ਤਨ ਭਸਮ ਹੋਏ ਕਹਿਤੇ ਸਭ ਪ੍ਰੀਤ ਖਿਨ ਗ੍ਰਹਿ ਬਹਿ ਬਸਨ ਨਾ ਦੇਵਈ ਜਿਉਂ ਜਿਨ ਸਿਉਂ ਸੋਈ ਹੇਤ ਕਾਰਿਆਂ ਤਰ ਦਰਬਿਆ ਦਰਬ ਸੰਚਿਆ ਸੋ ਕਾਰਜ ਕੇਤ ਜੈਸਾ ਬੀਜੇ ਸੋਲਣੇ ਕਰਮਾਇਓ ਖੇਤ ਅਗਿਰਤ ਕਣਾਰ ਵਿਸਰਿਆ ਜੂਨੀ ਪਰਮੇਤ ਸਲੋਕੋਟ ਦਾਨ ਸਨਾਨ

ਲਾਇਪ ਮਨ ਬਸੰਦੜੋ ਸੱਚ ਸੋ ਨਾਨਕ ਅੱਬੇ ਡੁੱਕੜੇ ਲਾਇ ਪੌੜੀ ਕੋਟ ਅੱਗਾ ਸਭਨਾਸ ਹੋਏ ਸਿਮਰਤ ਸਿਮਰਤ ਹਰ ਨਾਵ ਮਨ ਚਿੰਦੇ ਫਲ ਪਾਈ ਅਰਕੇ ਗੁਣ ਗਾਓ ਜਨਮ ਮਰਨ ਪੈ ਘਟੀਏ ਨਿਚਲ ਸਾਈ ਸਾਹਿਬ ਪੁਰਬ ਵੇ ਲਿਖਿਆ ਚਰਨ ਸੁਭਾਵ ਕਰ ਕਿਰਪਾ ਬਰਾਬਰ ਰੱਖ ਲਿਓ ਨਾਨਕ।

ਨਾਨਕ ਸੋ ਤਨਕੇ ਪੌੜੀ। ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸਵਰਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਚੇ ਸੁਖ ਮਾਣਦਾ ਕਿਛ ਨਾਏ ਵਸੂਰੇ, ਸੁਭਰਵ ਚਿਤਨ ਆਵੀ ਬੀਟਾਂ ਕੇ ਕੀਰੇ, ਬਿਨਾਂ ਰਣਾਵਣਾ ਸਾਂਤ ਹੋਏ ਕਿਤ ਬਿਦ ਮਨ ਧੀਰੇ। ਸਲੋਕ

ਨਾਨਕ ਹੱਬ ਅਡੰਬਰ ਕੂੜਿਆ ਸੁਣ ਜੀਵਾਂ ਸੱਚੀ ਸੋਏ ਪੌੜੀ ਬਸਤਾਂ ਤੁਤੀ ਝੌਂਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰੋ ਦਿਆ ਮਿੱਤਰ ਨਾ ਇੱਠ ਧਨ ਰੂਪਹੀਨ ਕਾਜ ਕਿਛ ਸਾਕ ਨਾ ਸਿੰਨਾ ਰਾਜਾ ਸਗਲ ਸਿਹਟਕਾਰ ਨਾ ਮਨ ਭਿੰਨਾ ਤਿਸ ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨਾ ਸਲੋਕ ਅਨਕ ਲੀਲਾ ਰਾਜ ਰਸ ਰੂਪੰ ਛਤਰ ਚਮਰ ਤਖਤ ਆਸਨੰ ਰਚੰਤ ਮੂੜ ਗਿਆਨ ਅੰਧੇ ਨਾਨਕ ਸੁਪਨ ਮਨੋਰਥ ਮਾਇਆ ਸੁਪਨੇ ਆਪ ਰੰਗ ਮਾਣਿਆ ਮਿੱਠਾ ਲੱਗੜਾ ਮੋਹ ਨਾਨਕ ਨਾ ਵਿਹੂਣੀਆ ਸੁੰਦਰ ਮਾਇਆ ਧਰੋ ਪੌੜੀ ਸੁਪਨੇ ਸੇਤੀ ਚੇਤ ਮੂਰਖ ਲਾਇਆ ਬਿਸਰੇ ਰਾਜ ਰਸ ਭੋਗ ਜਾਗਤ ਪਖਲਾਇਆ

ਵੰਡਾਂਡ ਤਾਂ ਪਛਤਾਨੇ ਆ ਬਿਨ ਪੂਰੇ ਗੁਰਦੇਵ ਫਿਰੇ ਸਹਿਤਾਨੇ ਆ ਸਲੋਕ ਰਾਜ ਕਵਟੰਗ ਰੂਪ ਕਵਟੰਗ ਧਨ ਕਵਟੰਗ ਕੁਲ ਗਰਬ ਤੈ ਸੰਤ ਵਿਖਿਆ ਛਲੰਗ ਛਿਦਰੰਗ ਨਾਨਕ ਬਿਨਾ ਸੰਗ ਨਾ ਚਾਲ ਤੇ ਪੇ ਖੰਦੜੋ ਕੀ ਨਾ ਭੁੱਲ ਤੁਮਾ ਦਿਸਮ ਸੋਹਣ ਅੱਡ ਨਾ ਲਹਿੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ।

ਨਚ ਰਾਜ ਸੁਖ ਮੇਟੰਗ, ਨਚ ਭੋਗ ਰਸ ਮੇਟੰਗ, ਨਚ ਮੇਟੰਗ ਸੁਖ ਮਾਇਆ ਮੇਟੰਗ, ਸਾਧ ਸੰਗਰ ਨਾਨਕ ਦਾਸ ਮੇਟੰਗ ਪ੍ਰਭ ਦਰਸਨੰਗ। ਲੱਗੜਾ ਸੋ ਨੇਹੋ ਮਨ ਮਜਾਹੂ ਰੱਤਿਆ, ਵਿਥੜੋ ਸੱਚ ਥੋਗ ਨਾਨਕ ਮਿੱਠੜਾ ਸੋ ਤਨੀ ਪੌੜੀ, ਅਰਬਿਨ ਕਛੂਣਾ ਲੱਗ ਗਈ ਭਗਤਨ ਕੋ ਮੀਠਾ, ਅਨੁਸਵਾਸਾ ਫੀਕਿਆ ਕਰਨ ਰਾਉ ਡੀਠਾ, ਗਿਆਨ ਭਰਮ ਦੋ ਕੱਟਿਆ ਗੁਰ ਭਏ ਬਸੀਠਾ, ਚਰਨ ਕਮਲ ਮਨ ਬੇਦਿਆ ਜਿਉ ਰੰਗ ਮਜੀਠਾ, ਜਿਉ ਪ੍ਰਾਣ ਤਨ ਮਨ ਪ੍ਰਭੁ ਬਿਨਸੇ ਸਭ ਝੂਠਾ। ਸਲੋਕ ਤਿਆਗ ਤੂੰ ਜਲੰਗ ਨ ਜੀਵ ਮੀਨੰਗ ਨ ਤਿਆਗ, ਚਾਤਰਕ ਮੇਘ ਮੰਡਲੇ ਬਾਣ ਬਦੰਚ ਕਰੁੰਕ ਕੁਣੰ ਕੁਰੰਕ ਨਾਦੰ ਅਲ ਬੰਧਨ ਕੁਸੁਮ ਵਾਸਨੇ, ਵਰਣ ਚਰਨ ਕਮਲ ਰਚੰਤ ਸੰਤ, ਨਾਨਕ ਅਣ ਨਾ ਰੁਚਤੇ ਮੁਖ ਦਿਖਾਉ, ਪਲਕ ਛਾਡਿਆ ਨ ਡਿਉ ਚੇਤ ਜੀਵਨ ਸੰਗਮ ਤੇ, ਧਨੀ ਅਰ ਨਾਨਕ ਸੰਤਾ ਮਿਤ ਪੌੜੀ, ਜਿਉ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਬੂੰਦ ਵਿਹੂਣਾ ਚਾਤਰਕ ਉਹ ਕਿਉਂ ਕਰ ਤ੍ਰਿਪਤਾਵੇ, ਨਾਥ ਕੁੰਕੇ ਵੇਦਿਆ ਸਨਮੁਖ ਉਠਤਾਵੇ, ਭਵਰ ਲੋਭੀ ਕੁਸੁਮ ਵਾਸਕਾ ਮਿਲਿਆ ਬੰਧਾਵੇ, ਤਿਉਂ ਸੰਤ ਜਨਾਰ ਪ੍ਰੀਤ ਹੈ ਦੇਖ ਦਰਸਿਆ ਘਾਵੇ। ਸਲੋਕ ਚਤਵੰਤ ਚਰਨ ਕਮਲੰ ਸਾ ਸਾਸ ਅਰਾਧਨ ਹੈ, ਨੈ ਬਿਸਰੰਤ ਨਾਮ ਅਚੁੱਤ ਨਾਨਕ ਆਸ ਪੂਰਨ ਪਰਮੇਸ਼ਰ ਹੈ। ਸੀਤੜਾ ਮਨ ਮਜਾਏ ਪਲਕ ਨਾ ਥੀਵੇ ਬਾਹਰ, ਨਾਨਕ ਆਸੜੀ ਨਿਭਾਏ ਸਦਾ ਪਖੰਦੋ ਸੱਚ ਤਨੀ ਪੌੜੀ, ਆਸਾਵੰਤੀ ਆਸ ਗੁਸਾਈ ਪੂਰੀ ਹੈ, ਮਿਲ ਗੋਪਾਲ ਗੋਬਿੰਦ ਨ ਕਬੂਹੂ ਝੂਰੀ ਹੈ, ਦਿਓ ਦਰਸ ਮਨ ਚਾਉ ਲੈ ਜਾਏ ਵਸੂਰੀ ਹੈ, ਪਵੀ ਹੋਏ ਪਵਿੱਤਰ ਸਰੀਰ ਚਰਣਾ ਧੂਰੀਏ, ਪਾਰ ਬ੍ਰਹਮ ਗੁਰ ਦੇਵ ਸਦਾ ਹਜੂਰੀਏ। ਸਲੋਕ ਰਸਨਾ ਉਚਰੰਤ ਨਾਮੰ ਸਰਵਣੰ ਸੁਨੰਤ ਸਬਦੇ ਅੰਮ੍ਰਿਤ ਹੈ, ਨਾਨਕ ਤਿੰਨ ਸਤਿਬਲਹਾਰੰ ਜਿਨ੍ਹਾਂ ਧਿਆਨ ਪਾਰ ਬ੍ਰਹਮ ਨੇ, ਹੱਬ ਕੂੜਾਵੇ ਕਾਮਿਕ ਸਾਈ ਬਾਹਰੇ, ਨਾਨਕ ਸਈ ਧਨ ਜਿਨ੍ਹਾਂ ਪਿਰਹੜੀ ਸੱਚ ਸਿਉਂ ਪੌੜੀ, ਸਤਿਬਲਹਾਰੀ ਤਿੰਨਾਂ ਜੋ ਸੁਣਤੇ ਹਰ ਕਥਾ, ਪੂਰੇ ਤੇ ਪ੍ਰਧਾਨ ਵਾਵੇ ਪ੍ਰਭ ਮਥਾਰ, ਜਸ ਲਿਖੇ ਬੇਅੰਤ ਸੋਹੇ ਸੇ ਹਥਾ, ਚਰਨ ਪਨੀਤ ਪਵਿੱਤਰ ਚਾਲੇ ਬੰਥ ਪ੍ਰਭ ਮਥਾ, ਸੰਤਾਂ ਸੰਗ ਉਦਾਰ ਸਗਲਾ ਦੁੱਖ ਲੱਥਾ। ਸਲੋਕ ਭਾਹੀ ਆਦੋਤ ਕਰਨੰ ਅਰੁ ਰਮਨੰ ਸੰਯੋਗ ਪੂਰਣੇ, ਗੋਪਾਲ ਦਰਸ ਭੇਟੰ ਭੇਟੰ ਸਫਲ, ਨਾਨਕ ਸੋ ਮਹੂਰਤ ਹੈ।

ਸਭ ਪਾਈ ਸੋ ਮੂਰਤ ਭਲਾ ਸੰਜੋਗ ਹੈ ਜਿਤ ਮਿਲੇ ਗੁਸਾਈ ਆੜ ਪੈਰ ਹਰ ਧਿਆਇ ਕਹੇ ਮਨੇ ਛਪਜਾਈ ਵੱਡੇ ਭਾਗ ਸਤ ਸੰਗ ਹੋਏ ਨੇ ਲਾਗਾ ਪਾਈ ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਈ ਸਲੋਕ ਪਤਤ ਪਨੀਤ ਗੋਬਿੰਦ ਸਰਬ ਦੁੱਖ ਨਿਵਾਰਣ ਸਰਨ ਸੂਰ ਭਗਵਾਨੇ ਜਪਤ ਜਪੰਤ ਨਾਨਕਾਰ ਹਰੇ ਛੱਡਿਓ ਹਵ ਆਪ ਲਕੜੋ ਚਰਣਾ ਪਾਸ ਨਠੜੋ ਦੁਖ ਤਾਪ ਨਾਨਕ ਪ੍ਰਾਪੇ ਖੰਦੇ ਆ ਪੌੜੀ ਮੇ ਲਿਓ ਦਿਆਲ ਟੈ ਪੈ ਦੁਆਰਿਆ ਰੱਖ ਲਿਓ ਦੀਨ ਦਿਆਲ ਭਰਮਤ ਬੁਹਾਰਿਆ ਭਗਤ ਵਿਛਲ ਤੇਰਾ ਬਿਰਦਾਰ ਪਤ ਤੇ ਉਧਾਰਿਆ ਤੁਝ ਬਿਨ ਨਾਹੀ ਕੋਏ ਬਿਨੋ ਵੈ ਸਾਰਿਆ ਕਰ ਗਿਆ ਲਿਓ ਦਿਆਲ ਸਾਗਰ ਸੰਸਾਰਿਆ ਸਲੋਕ ਸੰਤਿ ਉਦਰਨ ਦਿਆਲੰ ਸੰਸਾਰੰ ਗੋਪਾਲ ਕੀਰਤਨੈ ਨਿਰਮਲੰ ਸੰਤ ਸੰਘੇ ਨੇ ਉਟ ਨਾਨਕ ਪਰਮੇਸਰੇ ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿੱਟੀ ਘਾਮ ਸੀਤਲ ਥੀਵੇ ਨਾਨਕ ਅਜ ਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਨ ਪ੍ਰਤਾਪ ਗੋਬਿੰਦਰ ਭਉ ਭੈ ਮਨ ਤੁਟ ਨਿਆਵੇ ਮੂਲ ਸੰਚਿਆ ਨਾਮ ਧਨ ਸੰਜਨਾ ਸਿਉ ਸੰਗ ਪਾਈਏ ਵੱਡੇ ਪੁੰਨ ਆੜ ਪੈਰ ਹਰ ਧਿਆਏ ਹਰ ਜਸ ਨਿਤ ਸੁਨ ਸਲੋਕ ਦਇਆ ਕਰਨ ਦੁੱਖ ਹਰਨ ਉਚਰਨ ਨਾਮ ਕੀਰਤਨ ਹੈ ਦਿਆਲ ਪੁਰਖ ਭਗਵਾਨੇ ਨਾਨਕ ਲਿਪਤ ਨਾਮ ਮਾਇਆ ਭਾਈ ਪਲ ਲੜੀ ਬੋਝ ਗਈ ਰਖੰਦ ਨਾ ਹੋਣਾ।

ਕਾਟਿਓ ਪਾਰ ਬ੍ਰਹਮ ਪ੍ਰਭੈ ਦਿਆਲਾ ਸ਼ਿਵ ਕੇ ਬਣ ਸਿਰ ਕਾਟਿਓ ਰਾਵ ਕਾਲ ਜਲ ਜਮ ਜੋਹਿ ਨ ਸਾਕਿਓ ਸੱਚ ਕਾ ਪੰਥਾ ਥਾਟਿਓ ਖਾਤ ਖਰਚਤ ਕਿਸ਼ਨ ਖੁਟਤ ਨਾਹੀ ਰਾਮ ਰਤਨ ਧਨ ਖਾਟਿਓ ਭਸਮਾ ਭੂਤ ਹੋਆ ਖਿਨ ਭੀਤਰ ਆਪਣਾ ਕੀਆ ਪਾਇਆ ਆਗਮ ਨਿਗਮ ਕਹੇ ਜਨ ਨਾਨਕ ਸਭ ਦੇਖੇ ਲੋਕ ਸੁਭਾਇਆ ਟੋਡੀ ਮਹੱਲਾ ਪੰਜਵਾਂ ਕਿਰਪਨ ਤਨ ਮਨ ਕਿਲ ਵਿਖ ਭਰੇ ਸਾਧਸੰਗ ਭਜਨ ਕਰ ਸਵਾਮੀ ਢਾਕਣ ਕੋਇ ਕਰੇ ਦਾਨ ਅਨੁਛਤਰ ਬਹੁਤ ਤੇ ਛੜਕਤ ਥਾਮ ਨਾ ਜਾਈ ਕਰੇ ਜਿਸ ਕਾ ਬਹੁਤ ਤਸਿਆ ਰਾਧੇ ਖੋਟੇ ਸੰਗ ਕਰੇ ਗਲੀ ਸਹਿਲੇ ਉਠਾਵਤ ਚਾਏ ਉਆ ਓਏ ਉਹਾਂ ਹੀ ਹੈ ਧਰੇ ਜੋਰ ਸਕਤ ਨਾਨਕ ਕਿਛ ਨਾਹੀ ਪ੍ਰਭ ਰਾਖੋ ਸਰਨ ਪਰੇ ਟੋਡੀ ਮਹੱਲਾ ਪੰਜਵਾਂ ਹਰ ਕੇ ਚਰਨ ਕਮਲ ਮਨ ਧਿਆਓ ਕਾਠ ਕੁਠਾਰ ਪਿਤ ਬਾਦਨ ਤਾ ਖੁਦਰ ਕੋ ਨਵਰਾਤੀ ਨੇ ਤਾ ਪਨਵਾਰ ਨਾਰਾ ਦੁਖਨ ਤ ਸੁਖਦਾਸ ਤਾ ਕਬੂ ਨ ਕੋ ਲਾਗੇ ਜੰਗ ਕੀ ਪ੍ਰਭ ਅੱਗੇ ਅਰਦਾਸ ਸੰਤ ਪ੍ਰਸਾਦ ਵੈ ਨਰਾਇਣ ਕਰਨ ਕਾਰਨ ਪ੍ਰਭ ਇਕ ਬਾਲ ਬੁੱਧ ਪੂਰਨ ਸੁਖਦਾਤਾ ਨਾਨਕ ਕਰ ਟੇਕ ਟੋਡੀ ਮਹੱਲਾ ਪੰਜਵਾਂ ਹਰ ਹਰ ਨਾਮ ਸਦਾ ਸਤ ਜਾਪ ਧਾਰਨ ਕਰੋ ਪਰ ਬ੍ਰਹਮ ਸਵਾਮੀ ਵਸਦੀ ਕੀਨੀ ਆਪ ਰਾਵ ਜਿਸ ਕੇਸੇ ਫਿਰ ਤਿੰਨ ਹੀ ਸੰਭਾਲੇ ਬਣਸੇ ਸੋ ਸੰਤਾ ਪਾ ਤੇ ਰਾਖੇ ਜਨ ਆਪਣੇ ਹਰ ਹੋਏ ਮਾਈ ਬਾਪ ਜੀ ਜਨ ਧੋਏ ਮਿਹਰਬਾਨਾ ਦਇਆ ਧਾਰੀ ਅਰਨਾਥ ਨਾਨਕ ਸਰਨ ਪਰੇ ਦੁਖ ਭੰਜਨ ਜਾਂ ਕਬਟ ਪ੍ਰਤਾਪ ਟੋਡੀ ਮਹੱਲਾ ਪੰਜਵਾਂ ਸਵਾਮੀ ਸਰਨ ਪਰੇ ਦੁਰਬਾਰ ਕੋਟ ਬਰਾਦ ਸਵਾਮੀ ਸਰਨ ਪਰੇ ਦੁਰਬਾਰ ਕੋਟ ਬਰਾਦ ਖੰਡਨ ਕੇ ਦਾ ਤੇ ਤੁਜ ਬਿਨ ਕੌਣ ਉਧਾਰੇ ਰਾਵ ਖੋਜਤ ਖੋਜਿਤ ਬਬਰ ਕਾਰੇ ਸਰਬਰਥ ਵਿਚਾਰੇ ਸਾਸੰਗ ਪਰਮੰਗਤ ਪਾਈਏ ਮਾਇਆ ਰਚ ਬੰਧ ਹਾਰੇ ਚਰਨ ਕਮਲ ਸੰਗ ਪ੍ਰੀਤਮਨ ਲਾਗੀ ਸੁਰ ਜਨ ਮਿਲੇ ਪਿਆਰੇ ਅਨਕ ਅਨਾਨਕ ਆਨੰਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਟੋਡੀ ਮਾਲਾ ਪੰਜਵਾਂ ਘਰ ਤੀਜਾ ਚੌਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਾਂ ਹਾਂ ਲਪਟੋਰੇ ਮੂੜੇ ਕਛੂ ਨਾ ਥੋਰੀ ਤੇਰੋ ਨਹੀਂ ਸੋ ਜਾਨੀ ਮੋਰੀ ਰਾਮ ਆਪਣ ਰਾਵਣਾ ਚੀਨੋ ਖਿਨੋ ਹੋ ਜੋ ਪਰਾਈ ਸੋ ਆਪਣੀ ਮਨੋਆ ਨਾਮ ਸੰਗੀ ਸੋ ਮਨ ਨਾਮ ਸਹਿ ਛੋੜ ਵਾਹ ਜਾਇ ਵਾਹੁ ਚੇਤ ਲਾਇਓ ਸੋ ਸੰਚਿਓ ਜਿਤ ਭੁਗਤ ਸਹਿ ਅੰਮ੍ਰਿਤ ਨਾਮ ਤੁਰਸਾ ਨਹੀਂ ਪਾਇਓ ਕਾਮ ਕ੍ਰੋਧ ਮੋਹ ਭਰਿਆ ਗੁਰ ਪ੍ਰਸੰਨ ਨਾਨਕ ਉਤਰ

ਨਰ ਸੁਣੀਆ ਕਹੋ ਨਾਨਕ ਜਿਨ ਠਾਕਰ ਪਾਇਆ ਸਭ ਕੇਸ਼ ਤਿਸਕੇ ਗ੍ਰਹਿ ਮਿਆ ਟੋਡੀ ਮਹਲਾ ਪੰਜਵਾਂ ਕਰ ਚੌਥਾ ਦੁਪ ਦੇਖੋ ਓਂਕਾਰ ਸਤਿਗੁਰ ਪ੍ਰਸਾਦ ਰੂੜੋ ਮਨ ਹਰ ਰੰਗੋ ਲੋੜੇ ਕਾਲੀ ਰਣੀਣਾ ਹੋਏ ਰਾਮ

ਲੈਂਦੀ ਦਰਸ਼ਨ ਕਰਨ ਬੀਤੀ ਬੀਤੀ ਵੇਖਾ ਗੁਰਮਿਲ ਭਰਮ ਗਵਾਇਆ ਏ ਇਹ ਬੁੱਧ ਇਹ ਬੁੱਧ ਪਾਈ ਮੈਂ ਸਾਧੂ ਕਨੋ ਲੇਖ ਲਿਖਿਓ ਧੁਰ ਮਾਥੇ ਬਿਦ ਨਾਨਕ ਨੈਣਾ ਲੋਏ ਟੋਡੀ ਮਹੱਲਾ ਪੰਜਵਾਂ।

ਕਾਠੜੀਓ ਜਨ ਨਾਨਕ ਗੁਰਗਾ ਸੁਨਾ ਪੜਿਓ ਰੇ ਟੋਡੀ ਮਹੱਲਾ ਪੰਜਵਾਂ ਘਰ ਪਹਿਲਾ ਦੋ ਪਦੇ ਕੋ ਓਅੰਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਜ ਦੁਖ ਰੰਗ ਰੋਗ ਤਨ ਤੇ ਸਗਲ ਦੂਰ ਕੀਨ ਰਾਵ ਬੰਧਨ ਤੋਰ ਚੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰੇ ਹੀਰ ਦੀਨ ਰੂਪੈ ਰੂ ਮਰੋ ਕਛ ਨਾ ਵਿਚਾਰ ਪ੍ਰੇਮ ਗਯੋ ਮੋਇ ਰੰਗ ਭੀਨ ਪੇਖਿਓ ਲਾਲਣ ਪਾਟ ਬੀਚ ਕੋਇ ਅਨੰਤ ਜਿਤਾ ਹਰ ਕੇ ਪਤੀਨ ਤਿਸ ਹੀ ਕੋ ਗ੍ਰਹ ਸੋਈ ਪ੍ਰਭ ਨਾਨਕ ਸੋ ਠਾਕਰ ਤਿਸ ਹੀ ਕੋ ਧੀਨ ਟੋਡੀ ਮਹਲਾ ਪੰਜਵਾਂ ਮਾਈ ਮੇਰੇ ਮਨ ਕੀ ਪ੍ਰੀਤ ਆਈ ਕਰਮ ਧਰਮ ਜਾਪੇ ਹੀ ਰਾਮ ਨਾਮ ਨਿਰਮਲੈ ਰੀਤ ਰਾਵ ਪ੍ਰਾਣ ਆਧਾਰ ਜੀਵਨ ਧਨ ਮੋਰੇ ਦੇਖਣ ਕੋ ਦਰਸ਼ਨ ਪ੍ਰਭ ਨੀਤ ਬਾਟ ਘਾਟ ਤੋਂ ਸਤਸੰਗ ਮੋਰੇ ਮਨ ਆਪਣੇ ਕੋ ਮੈਂ ਹਰ ਸਖਾ ਕੀਤ ਸੰਤ ਪ੍ਰਸਾਦ ਭੈ ਮਨ ਨਿਰਮਲ ਕਰ ਕਿਰਪਾ ਆਪਣੇ ਕਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਦਿ ਜੁਗਾਦ ਭਗਤਨ ਕੇ ਮੀਤ ਟੋਡੀ ਮਹਲਾ ਪੰਜਵਾਂ ਪ੍ਰਭ ਜੀ ਮਿਲ ਮੇਰੇ ਪ੍ਰਾਣ ਬਿਸਣਾਈ ਨਿਮਕ ਹੀ ਪੀ ਹੀਰੇ ਤੇ ਆਪਣੇ ਇਹ ਭਗਤ ਕੋ ਪੂਰਨ ਦਾਦਾ ਕੋ ਪਰਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੀ ਸੂਰ ਸੁਜਾਨ ਕੋਟ ਰਾਜ ਨਾਮ ਧਨ ਮੇਰੇ ਅੰਮ੍ਰਿਤ ਦ੍ਰਿਸ਼ਟ ਧਾਰੋ ਬ੍ਰਹਮਾਨ।

ਸੇ ਮਦ ਢੀਠੇ ਅਸਤਰ ਪੈ ਸਾਚ ਰੰਗ ਰਾਤੇ ਜਨਮਰਨ ਬੌਰਣੇ ਪੀਠੇ ਬਿਨਰ ਭਜਨ ਰੰਗ ਰਸ ਜੇਤੇ ਸੰਤ ਦਿਆਲ ਜਾਨੇ ਸਭ ਝੂਠੇ ਰਾਮ ਨਾਮ ਰਤਨ ਪਾਇਓ ਜਨ ਨਾਨਕ ਨਾ ਬਿਉਣ ਚੱਲੇ ਸਭ ਮੂਠੇ ਟੋਡੀ ਮਾਲਾ ਪੰਜਵਾਂ ਸਾਹ ਸੰਗਰਾ ਰਤਨਾਮ ਚਿਤਾਰਾ ਸਹਿਜਨਾ ਧੋਵੇ ਤੂੰ ਦਾਤੀ ਅੰਕੁਰ ਭਲੋ ਹਮਾਰਾ ਰਾਵ ਗੁਰਪੂਰਾ ਪੇਟੀ ਅਵਟ ਪਾਗੀ ਤਾਂ ਕੋ ਅੰਤ ਨਾ ਪਾਰਾ ਵਾਰ ਕਰ ਗਏ ਕਾਟ ਲਿਓ ਜਨ ਆਪਣਾ ਵਿਗ ਸਾਗਰ ਸੰਸਾਰ ਜਨਮ ਮਰਨ ਕਾਟੇ ਗੁਰ ਵਚਨੀ ਬੋੜਨਾ ਸੰਕਟ ਦੁਆਰਾ ਨਾਨਕ ਸਰਨ ਗਈ ਸਵਾਮੀ ਕੀ ਪੁਨੇ ਪੁਨੇ ਨਮਸਕਾਰ ਟੋਡੀ ਮਾਲਾ ਪੰਜਵਾਂ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵਾਇ ਹਰ ਸਿਮਰਤ ਬਿਨਸੇ ਸਭ ਦੁੱਖ ਰਾਵ ਕੋਟ ਜਨਮ ਕੇ ਕਿਲ ਵਿਖ ਨਾਸੇ ਸਿਮਰਤ ਪਾਵਣ ਮਨ ਤਨ ਸੁਖ ਦੇਖ ਸਰੂਪ ਪੂਰਨ ਪਈਆ ਸਾਦਰਸਨ ਭੇਟ ਤੇ ਉਤਰੀ ਭੋਖਾ

ਹਰਿ ਹਰਿ ਚਰਨ ਹਰਿ ਦੇਵ ਧਾਰੇ ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਭਾਰੇ ਰਾ ਪੁੰਨ ਦਾਨ ਪੂਜਾ ਪਰਮੇਸ਼ਰ ਕਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤਿਆ ਤੁਲ ਸੁਖ ਪਾਇਆ ਠਾਕੁਰ ਗਮਿ ਅਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨਕਾ ਬਹੁਰ ਕੱਛ ਨਾ ਵਿਚਾਰੇ ਨਾਮ ਰਤਨ ਸੁਣ ਜਪ ਜਪ ਜੀ ਮਾਰ ਨਾਨਕ ਕੰਠ ਮੁਝਾਰੇ ਟੋਡੀ ਮਾਲਾ ਨਾਵਾਂ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਕਹੋ ਕਹਾਂ ਆਪਣੀ ਉਦਮਾਈ ਉਰਜ ਹੋ ਕਣਕ ਕਾਮਨੀ ਕੇ ਰਸ ਨੈ ਕੀਰਤ ਪ੍ਰਭ ਗਾਇਰਾ ਜਗ ਝੂਠੇ ਕੋ ਸਾ ਜਾਨਕੈ ਤਾਂ ਸਿਉ ਰੋਚੀ ਉਪਜਾਈ ਦੀਨ ਬੰਧ ਸਿਮਰੋ ਨੇ ਕਬੂ ਹੋ ਤੋ ਜੋ ਸੰਗ ਸੁਹਾਈ ਮਗਰ ਨੇ ਮਾਇਆ ਮੈਂ ਨਿਸ ਦਿਨ ਛੁੱਟੀ ਨਾ ਮਨ ਕੀ ਕਾਈ ਕਹੋ ਨਾਨਕ ਅਬ ਨਾਹੀਂ ਅੰਤ ਗਤ ਬਿਨ ਹਰ ਕੀ ਸਰਨਾਈ ਟੋਡੀ ਬਾਣੀ ਭਗਤਾਂ ਕੀ ਏਕੋ ਓਂਕਾਰ ਸਤਿਗੁਰ ਪ੍ਰਸਾਦ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਾਛਲੀ ਚਰੇ ਖਜੂਰ।

ਪਾੜੀ ਮਹੱਲਾ ਚੌਥਾ। ਮਾਨ ਮਿਲ ਸੰਤ ਜਨਾ ਜਸ ਗਾਇਓ ਅਰ ਰਤਨ ਰਤਨ ਹਰਿ ਨੀਕੋ ਗੁਰ ਸਤਿਗੁਰੁ ਦਾਨ ਦਵਾਇਓ ਰਹਾਉ ਤਿਸ ਜਨ ਕੋ ਮਨ ਧਨ ਸਭ ਦੇਵੋ ਜਿਨਾਂ ਨਾਮ ਸੁਨਾਇਓ ਧਨ ਮਾਇਆ ਸੰਚੈ ਸੰਪੇ ਤਿਸ ਦੇਵੋ ਜਿਨਾਂ ਰਮੀਤ ਮਿਲਾਇਓ ਖਿਨ ਕਿੰਚਿਤ ਕਿਰਪਾ ਕਰੀ ਜਗਦੀਸ਼ਰ ਤਪ ਹਰਿ ਹਰਿ ਹਰਿ ਜਸ ਧਿਆਇਓ ਜਨ ਨਾਨਕ ਗੁਰ ਜਨ ਨਾਨਕ ਕਵਰ ਭੇਟੇ ਸੁਆਮੀ ਦੁਖੋ ਮੇ ਰੋਗ ਵਾਯੋ ਬੈਰਾੜੀ ਮਹੱਲਾ ਚੌਥਾ। ਹਰਿ ਜਨ ਰਾਮ ਨਾਮ ਗੁਣ ਗਾਵੇ ਕੋ ਜੇ ਕੋਈ ਨਿੰਦ ਕਰੇ ਹਰਿ ਜਨ ਕੀ ਆਪਣਾ ਗੁਣ ਨਾ ਗਵਾਵੇ ਰਾਵ ਜੋ ਕਿਛ ਕਰੇ ਸੋ ਆਪੇ ਸੁਆਮੀ ਅਰ ਆਪੇ ਕਾਰ ਕਮਾਵੇ ਅਰ ਆਪੇ ਮਤ ਦੇਵੈ ਸੁਆਮੀ ਅਰ ਆਪੇ ਬੋਲ ਬੁਲਾਵੇ ਅਰ ਆਪੇ ਪੰਚ ਤਤ ਵਿਸਤਾਰਾ ਵਿੱਚ ਧਾਤੂ ਪੰਚ ਆਪ ਪਾਵੇ ਜਨ ਨਾਨਕ ਸਤਿਗੁਰ ਮੇਲੇ ਆਪੇ ਅਰ ਆਪੇ ਝਗੜ ਚੁਕਾਵੇ ਬੈਰਾੜੀ ਮਹੱਲਾ ਚੌਥਾ। ਜਪ ਮਨ ਰਾਮ ਨਾਮ ਨਿਸਤਾਰਾ ਕੋਟ ਕੁਟੰਤਰ ਕੇ ਪਾਪ ਸਾਹਿਬ ਖੋਵੇ ਅਰ ਭਵਜਲ ਪਾਰੇ ਉਤਾਰਾ ਰਾਵ ਕਾਇਆ ਨਗਰ ਬਸਤਰ ਸੁਆਮੀ ਅਰ ਨਿਰਭਉ ਨਿਰਵੈਰ ਨਿਰੰਕਾਰਾ ਨਿਕਟ ਬਤ ਕਛ ਨਦਰ ਨਾਵ ਅਰ ਲਾਦਾ ਗੁਰ ਵਿਚਾਰ ਹਰੇ ਆਪੇ ਸਭ ਸੁਰਾਫ ਰਤਨ ਹੀਰਾ ਹਰੇ ਆਪ ਕੀ ਆਪਾ ਸਾਰਾ ਨਾਨਕ ਜਿਸ ਕਿਰਪਾ ਕਰੇ ਸੋਰ ਨਾਮ ਵਿਹਾਜੇ ਸੋ ਸਾਉ ਸੱਚਾ ਵਣਜਾਰਾ ਬੈਰਾੜੀ ਮਹੱਲਾ ਚੌਥਾ। ਜਾਪ ਮਾਨ ਹਰ ਨਿਰੰਜਨ ਨਿਰੰਕਾਰ ਸਦਾ ਸਦਾ ਧਿਆਇਓ ਸੁਖਦਾਤਾ ਜਾਂ ਕੰਤ ਨ ਪਾਰਾ ਵਾਰ ਅਗਨ ਕੋਟ ਮੈਂ ਉਰਦ ਲਿਵ ਲਾਗਾ ਰਾਖੇ ਉਦਰ ਮਝਾਰਾ ਸੋਏ ਸਾਰ ਸੇਵੋ ਮਨ ਮੇਰੇ ਹਰ ਸ਼ਾਂਤ ਛੁਡਾਵਣ ਹਾਰਾ

ਦਾ ਚੌਥਾ ਹੈ। ਜਪ ਮਨ ਵਾਲਾ ਨਾਮ ਨਿਤ ਧਿਆਏ, ਜੋ ਇੱਛੇ ਸੋਈ ਫਲ ਪਾਵੇ, ਫਿਰ ਦੁੱਖ ਨਾ ਲਾਗੇ ਆਇਰਾ। ਸੋ ਜਪ ਸੋ ਤਪ ਸਾ ਬ੍ਰਤ ਪੂਜਾ, ਜੇ ਧਰ ਸਿਉਂ ਪ੍ਰੀਤ ਲਗਾਏ, ਬਿਨਰ ਪ੍ਰੀਤ ਹੋਰ ਪ੍ਰੀਤ, ਸਭ ਝੂਠੀ ਇੱਕ ਖਿਨ ਮੈਂ ਮਿਣਸ ਬਿਸਰ ਸਭ ਜਾਏ। ਤੂੰ ਬੇਅੰਤ ਸਰਬ ਗੱਲ ਪੂਰਾ, ਕਿਛ ਕੀਮਤ ਕਹੀ ਨਾ ਜਾਏ, ਨਾਨਕ ਸਰਨ ਸੋ ਤੁਮਾਰੀ ਹਰ ਜੀਓ। ਭਾਵ ਹੈ ਤਿਵੇ ਛਡਾਏ ਰਾਗ ਬਰਾੜੀ ਮਹੱਲਾ ਪੰਜਵਾਂ, ਕਰ ਪਹਿਲਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ। ਸੰਜਨਾ ਮਿਲਰ ਜਸ ਗਾਇਓ, ਕੋੜ ਜਨਮ ਕੇ ਦੂ ਗਵਾਇਓ, ਰਾਹ ਜੋ ਚਾਹ ਸੋਈ ਮਨ ਪਾਇਓ, ਕਰ ਕਿਰਪਾ ਨਾਮ ਦਿਓ, ਸਰਬ ਸੁਖ ਰਨਾਮ ਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਰਾਗ ਪਲੰਘ ਮਹੱਲਾ ਪਹਿਲਾ, ਕਰ ਪਹਿਲਾ ਇੱਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰਾ, ਕਾਲ ਮੂਰਤਿ ਅਜੂਨੀ ਸਾਹਿਬ ਭੰਗੁਰ ਪ੍ਰਸਾਦ। ਜਕ ਮਰਜ ਗੁਪਤਮ ਪੇਸ ਤਉ ਦਰਗੋਸ ਕੁਨ ਕਰਤਾਰ।

ਪ੍ਰਸਾਦ ਭਾਉ ਤੇਰਾ ਭਾਂਖਲੜੀ ਮੇਰਾ ਚੀਤ ਮੈਂ ਦੀਵਾਨਾ ਭਇਆ ਤੀਤ ਕਰਕਾਸਾ ਦਰਸ਼ਨ ਕੀ ਭੂਖ ਮੈਂ ਦਰਮੰਗੋ ਨੀਤਾ ਨੀਤ ਤੋ ਦਰਸ਼ਨ ਕੀ ਕਰੋ ਸਮਾਇ ਮੈਂ ਦਰਮੰਗ ਭੀਖਿਆ ਪਾਇ ਰਾਮ ਕੇਸਰ ਕੁਸਮਾ ਮੈਂ ਹਰਣਾ ਸਰਬ ਸਰੀਰੀ ਚੜ੍ਹਨ

0: ਓਮਕਾਰ ਸਤਿਗੁਰ ਪ੍ਰਸਾਦ ਇਹੋ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ ਮੇਰੇ ਕੰਤ ਨਾ ਪਾਵੇ ਚੁਲੜਾ ਪਿਆਰੇ ਕਿਉਂ ਤਨ ਸੇਜੇ ਜਾਏ ਓ ਕੁਰਬਾਨੇ ਜਾਓ ਮਿਹਰਬਾਨਾ ਓ ਕੁਰਬਾਨੇ ਜਾਓ ਕੁਰਬਾਨੇ ਜਾਓ ਤਨਾ ਕੇ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਨਾ ਕਿਉਂ ਸਾਧ ਕੁਰਬਾਨੇ ਜਾਓ ਰਾਓ ਪਾਇਆ ਰੰਗਣ ਜੇਥੇ ਪਿਆਰੇ ਪਾਈਏ ਨਾਉ ਮਜੀਤ ਰੰਗਣ ਵਾਲਾ ਜੇ ਰੰਗੇ ਸਭ ਐਸਾ ਰੰਗਣਾ ਦੀਰ ਜਿਨ ਕੇ ਚੋਲੇ ਰਤੜੇ ਪਿਆਰੇ ਕੰਤਨਾ ਕੇ ਪਾਸ ਧੂੜਤਨਾ ਕੀ ਜੇ ਮਿਲੇ ਜੀ ਕਹੋ ਨਾਨਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਦੇ ਨਾਨਕ ਕਾਮਣ ਕੰਤੇ ਪਾਵੇ ਆਪੇ
1: ਹੀ ਤਲੰਗ ਮਹੱਲਾ ਪਹਿਲਾ ਇਹ ਨੜੀ ਮਾਰਣਾ ਕਾਏ ਕਰੇ ਆਪ ਨੜੀ ਰੰਗੋ ਕੀ ਨਵਾਣੇ ਸੌ ਨੇੜੇ ਤਨ ਕਮਲੀ ਬਾਹਰ ਕਿਆ ਢੂੰਡੈ ਭੈ ਪਿਆ ਦੇ ਸਲਾਈਆ ਨੈਣੀ ਭਾਵ ਕਾ ਕਰ ਸ਼ਿੰਗਾਰੋ ਤਾਂ ਸੋ ਹਗਣ ਜਾਣੀਆਂ ਲਾਗੀ ਜਾ ਸੋ ਤਰੇ ਪਿਆਰੋ ਹਿਆਣੀ ਬਾਲੀ ਕਿਆ ਕਰੇ ਜਾਂ ਧਨ ਕੰਤਨ ਭਾਵੈ ਕਰਨ ਪਲਾਹ ਕਰੇ ਬਹੁ ਤੇਰੇ ਸਾ ਧਨ ਮਹਿਲ ਨ ਪਾਵੈ ਬਿਨ ਕਰਮਾ ਕਿਛ ਪਾਈਏ ਨਾ ਜੇ ਬਹੁ ਤੇਰਾ ਤਾਵੈ ਲਵ ਲਵ ਅੰਕਾ ਕੀ ਮਾਤੀ ਮਾਹ ਮਾਇ ਸਮਾਣੀ ਇਹਨ ਬਾਤੀ ਸੌ ਪਾਈਏ ਨਾ ਹੀ ਪਾਈਏ ਕਾਮਣੇ ਆਣੀ ਜਾਏ ਪੁੱਛੋ ਸੁਹਾਗਣੀ ਵਾਹੇ ਕਿਨ ਬਾਤੀ ਸੋ ਪਾਈਏ ਜੋ ਕਿਛ ਕਰੈ ਸੋ ਭਲਾ ਕਰਮਾਨੀਏ ਹਿਕਮਤ ਹੁਕਮ ਚਗਾਈਏ ਜਾਂ ਕਹਿ ਪ੍ਰੇਮ ਪਦਾਰਥ ਪਾਈਏ ਤਾਉ ਚਰਨੀ ਚਿਤ ਲਾਈਏ ਸਹੁ ਕਹੇ ਸੋ ਕੀਜੇ ਤਾਨ ਮਨੋ ਦੀਜੇ ਐਸਾ ਪਰਮਨ ਲਾਈਏ ਕਹੇ ਸੁਹਾਗਣੀ ਭੈਣੇ ਨਿਭਾਤੀ ਸੋ ਪਾਈਏ ਆਪ ਗਵਾਈਏ ਤਾਂ ਸਹੁ ਪਾਈਏ ਆਉ ਕੈਸੀ ਚਤੁਰਾਈ ਸਹੁ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨੋ ਨਿਧ ਪਾਈ ਆਪਣੇ ਕੰਧ ਪਿਆਰੀ ਸਾ ਸੁਹਾਗਣ ਨਾਨਕ ਸਾ ਸਭਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਆਹਨਸ ਭਾਏ ਸੁਮਾਣੀ ਸੁੰਦਰ ਸਾਏ ਸਰੂਪ ਵਿੱਚ ਖਾਣ ਕਹੀਏ ਸਾ ਸਿਆਣੀ ਤਲੰਗ ਮਹੱਲਾ ਪਹਿਲਾ ਜੈਸੇ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜਨ ਲੈ ਕਾਵ ਨੂੰ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ ਸਾਰਮ ਧਰਮ ਦੋ ਛੱਪ ਖਲੋਏ ਕੂੜ ਫਿੜੇ ਪ੍ਰਧਾਨ ਵੇ ਲਾਲੋ ਕਾਜੀਆਂ ਬਾਹਮਣਾ ਕੀ ਗਲ ਥੱਕੀ ਅਗਦ ਪੜੈ ਸਹਿਤਾਨ ਵੇ ਲਾਲੋ ਮੁਸਲਮਾਨੀਆਂ ਪੜੇ ਕਿਤੇਬਾਂ ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਪੀ ਲੇਖੇ ਲਾਏ ਵੀ ਲਾਲੋ ਖੂਨ ਕੇ ਸੁਹਲੇ ਗਾਵੇ ਨਾਨਕ ਰਤ ਕਾ ਕੁੰਗੂ ਪਾਏ ਵੀ ਲਾਲੋ ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪੁਰੀ ਵਿਚਾਰ ਸੋਲਾ ਜਿਨ ਉਪਾਈ ਰੰਗ ਰਵਾਈ ਬੈਠਾ ਵੇਖੇ ਵਫ ਕੇਲਾ ਸੱਚਾ ਸੋ ਸਾਹਿਬ ਸੱਚ ਤਵਾ ਸੱਚੜਾ ਨਿਉ ਕਰੇਗਾ ਮਸੋਲਾ ਕਾਇਆ ਕੱਪੜੇ ਟੁੱਕ ਟੁੱਕ ਹੋਸੀ ਹਿੰਦੁਸਤਾਨ ਹਿੰਦੁਸਤਾਨ ਸਮਾਰ ਸੀ ਬੋਲਾ ਆਵਨ ਅਠੱਤਰ ਜਾਣਸ ਧਨ ਵੈ ਹੋਰ